ਪੇੜ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਂਹੀਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ। ਜ਼ਕਰੀਆ ਖਾਨ, ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ। ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ। ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇ, ਲੜਦਾ ਦੇਖ ਲਵੇ, ਤੋਬਾ, ਅੱਲਾ ਦੀ, ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ, ਕਿਉਂ ਬਈ ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ, ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ ਨੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ, ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ, ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ, ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਈਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ।

ਕੂਕ ਪੁਕਾਰ ਤੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ? ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ। ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਧੁਰੋਂ ਡਿੱਗੀ ਹੋਈ ਆਫਤ ਹੈ, ਐਸੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਮੇਰੇ ਆਪਣੇ ਕਰਮਾਂ ਕਰਕੇ ਹੀ ਇਹ ਕੁਝ ਮੇਰੇ ਪੱਲੇ ਪਿਆ। ਮਾਲਕ ਨੂੰ ਭਾ ਜਾਣ ਵਾਸਤੇ ਮੇਰੇ ਪੱਲੇ ਗੱਲ ਹੀ ਕੋਈ ਨਹੀਂ। ਉਹਦੇ ਦਰ ਤੇ ਪ੍ਰਵਾਨ ਹੋਣ ਵਾਲੀ ਮੇਰੇ ਕੋਲ ਕੋਈ ਚੰਗਿਆਈ ਹੁੰਦੀ ਤਾਂ ਮੇਰੀ ਇਹ ਹਾਲਤ ਕਿਉਂ ਹੁੰਦੀ? ਮੰਜ ਕੁਚੱਜੀ ਮੈਨੂੰ ਚੱਜ ਕੋਈ ਨੀ। ਅਮਾਮਨ ਡੋਸ਼ੜੇ ਚੱਜ ਹੈ ਕੋਈ ਨੀ ਤੇ ਦੋਸ਼ਾਂ ਦਾ ਅੰਤ ਕੋਈ ਨੀ। ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨੀ। ਅਮਾਉਂਦੇ ਦੋਸ਼ ਮੇਰੇ ਜੀਵਨ ਵਿਚ ਨੇ। ਅਮਾਮਨ ਡੋਸ਼ੜੇ ਹੋ ਕਹੋ ਸ਼ੋ ਰਾਵਣ ਜਾਓ ਜੀਓ, ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ? ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ? ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ? ਕੌਣ ਮੇਰੇ ਵੱਲ ਨਿਗਾਹ ਕਰੇ?

ਮਾਰਗ ਦੀ ਹੈ, ਸੁਚੱਜੀ ਹੋ ਜਾਣ ਦਾ ਢੰਗ ਵੀ ਇਹ ਹੈ, ਕੁਚੱਜ ਨੂੰ ਜੀਵਨ ਚੋਂ ਕੱਢਣ ਦਾ ਤਰੀਕਾ ਵੀ ਇਹੀ ਹੈ। ਤੇਰੇ ਗੁਣਾਂ ਦਾ ਵਰਣਨ ਕਰਾਂ, ਕਿਆ ਗੁਣ ਤੇਰੇ ਵਿਥਰਾਂ, ਤੇਰੇ ਗੁਣਾਂ ਦਾ ਵਿਸਥਾਰ ਕੀ ਕੀ ਕਰਾਂ। ਹੋਂ ਕਿਆ ਕਿਆ ਕਿੰਨਾ ਤੇਰਾ ਨਾਮ ਜੀ, ਉਹ ਕਿਹੜੇ ਕਿਹੜੇ ਤੇਰੇ ਨਾਂ ਲਾਵਾਂ ਏ। ਇੱਕ ਤਟੋਲ ਨਾ ਅੰਬੜਾਂ, ਹੋਂ ਸਦ ਕੁਰਬਾਣੇ ਤੇਰੇ ਜਾਉ ਜੀਓ, ਮਿੱਥੋ ਤਾਂ ਇੱਕ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਰਗ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ। ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਨਾ ਰੁਪਾ ਰੰਗੋਲਾ ਮੋਤੀ ਤੈ ਮਾਣਿਕ ਜੀ, ਸੋਨਾ ਦਿੱਤਾ ਤੂੰ, ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਣਿਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾਂ ਵਿਸਰ ਗਏ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ ਨੇ, ਉਹ ਐਸੀਆਂ ਟੁੱਚਣਾ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ ਕੀਤੀ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ। ਕਹਿੰਦੇ ਨੇ ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ ਜਿਹੜੇ ਭਗਤੀ ਕਰਨ ਵਾਲੇ, ਨਾਮ ਲੈਣ ਵਾਲੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਰ ਹੈ। ਸੰਸਾਰ ਤੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਹੈ ਧਿਆਨ ਦੇਣਾ, ਉਹਨਾਂ ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ, ਇਹ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵੱਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵੱਧਦੇ ਜਾਂਦੇ ਨੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ, ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਝ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਤੇ ਉਹਦੇ ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ ਜਿਹੜੇ ਰੋੜ ਹੋ ਕੇ ਚੁੱਭਣ ਲੱਗ ਪੈਂਦੇ ਨੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ ਜਿਹੜੇ ਕੰਡੇ ਹੋ ਜਾਂਦੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ ਉਹ ਆਨੰਦ ਲੈਂਦਾ, ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ, ਮੰਦਰ ਮਿੱਟੀ ਸੰਦੜੇ, ਆਖਰ ਤਾਂ ਜਿਹੜੇ ਮਕਾਨਾਂ ਚ ਅਸੀਂ ਰਹਿੰਦੇ ਹਾਂ ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ, ਉਹ ਮਿੱਟੀ ਪੱਥਰ ਦੇ ਰੂਪ ਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ ਚ ਵੀ ਹੋ ਸਕਦੀ, ਆਖਰ ਤਾਂ ਮਿੱਟੀ ਹੈ, ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ ਚੋਂ ਕੋਈ ਪੱਥਰ ਚੁਣ ਕੇ ਲੈ ਆਂਦਾ ਹੈ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਰਿਹਾ ਤੇ ਮਕਾਨ ਬਣਾ ਕੇ ਬਹਿ ਗਏ ਆ, ਇਹ ਪਹਿਲਾਂ ਵੀ ਮਿੱਟੀ ਸੀ, ਆਖਿਰ ਇੱਕ ਦਿਨ ਫੇਰ ਇਸਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣ। ਸਾਹਿਬ ਕਹਿੰਦੇ ਨੇ ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ ਮਿੱਟੀ ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਆਖਿਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ,
पत्थर चिट्टा भी हो सकता है, पत्थर कसमैला भी हो सकता है, पत्थर लाल भी हो सकता है, पत्थर चमकदार भी हो सकता है, ता पत्थर ही ना। पत्थर नरम भी हो सकता है, पत्थर हीरे वर्गा ना तोड़िया जा सकन वाला भी हो सकता है, बहुत सख्त भी हो सकता है। पत्थर वखरे वखरे ने, मैं पत्थरां नू अपने जीवन की पूंजी बना ले, पत्थरां नाल ता प्यार कर लिया है, पत्थरां दा मुल ता पाउणा शुरू कर दिता है। मालक की दरगाह च प्राप्त होने वास्ते, ओनू चंगिया लगन वास्ते मैं कोई गुणा का मुल नहीं पाया, गुणा का हार नहीं पाया, पत्थरां दे हार तां गल विच पा लै, गुणा का हार कोई ना पाया। मंदर मिट्टी संदड़े पत्थर कीते रास जियो हो, एनी टोली भुलीस मैं इस पासे इस मार्ग ते इन्हां खेडां विच ऐसी परच गई ते सिकंत ना बैठी पास जियो, पति परमेश्वर दे कोल बहण दा वक्त ही ना निकलिया। और बिलकुल इस वेले ऐसा ही हो रहा, इस युग दे विच पदार्थवास दे युग विच पदार्थी दौड़ च लगे बंदे केवल ए वेखदे ने कौन किन्ना कमाई कर गया है, किसदे कोल किन्नी माया है, किसदे कोल किन्ने साधन ने, ए तां गिणती कीती जा रही। विरले भागां वाले ने जिहड़े ए वेखदे ने प्रभु दे नेड़े कौन किन्ना होया, भगती दे मार्ग ते कौन किन्ना चले है, सेवा विच कोई किन्ना लगा है, परोपकार किदे जीवन च कितना है, इस पासे ध्यान विरलियां दा जांदा है। जिन्हां दा ध्यान इस पासे जांदा है ਉਹ ਕਈ ਵਾਰੀ ਸੰਸਾਰਕ ਪੱਧਰ ਤੋਂ ਜੇ ਦੀਵਾਲੀਏ ਵੀ ਨਜ਼ਰ ਆਉਂਦੇ ਹੋਣ, ਭੁੱਖੇ ਵੀ ਨਜ਼ਰ ਆਉਂਦੇ ਹੋਣ, ਜੋ ਆਨੰਦ ਉਹਨਾਂ ਦੇ ਅੰਦਰ ਬਣਿਆ ਹੈ, ਜੋ ਸੁੱਖ ਉਹਨਾਂ ਦੇ ਅੰਦਰ ਬਣਿਆ, ਉਹ ਅਸੀਂ ਜਾਣ ਵੀ ਨਹੀਂ ਸਕਦੇ। ਸਾਹਿਬ ਚੌਥੇ ਪਾਤਸ਼ਾਹ ਬਚਨ ਕਰਦੇ ਨੇ, ਜੇ ਸੁੱਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿਚ ਸੁਖ ਮਨਾਈ। ਉਹ ਕਿਹੜੀ ਅਵਸਥਾ ਹੈ ਜਿਹੜੀ ਕਹਿੰਦੀ ਹੈ ਭੁੱਖ ਵਿਚ ਵੀ ਮੈਂ ਆਪਣੇ ਆਪ ਨੂੰ ਰਜਿਆ ਪ੍ਰਤੀਤ ਕਰਾਂ, ਦੁੱਖਾਂ ਵਿਚ ਵੀ ਮੈਂ ਆਪਣੇ ਆਪ ਨੂੰ ਸੁਖੀ ਪ੍ਰਤੀਤ ਕਰ ਸਕਾਂ, ਆਖਿਰ ਤਾਂ ਕੋਈ ਐਸਾ ਆਨੰਦ ਹੈ ਜੋ ਹਿਰਦੇ ਨੇ ਪ੍ਰਤੀਤ ਕੀਤਾ, ਮਨਮੁਖ ਉਸ ਆਨੰਦ ਦੀ ਸਾਰ ਨਹੀਂ ਲੈ ਸਕਦਾ ਤੇ ਉਹ ਮਾਲਕ ਤੋਂ ਵਿਛੜਦਾ ਵਿਛੜਦਾ ਬਹੁਤ ਦੂਰ ਨਿਕਲ ਜਾਂਦਾ। ਤੇ ਸਿਕੰਤ ਨਾ ਬੈਠੀ ਪਾਸ ਜੀਓ, ਅਖੀਰ ਕੀ ਹੁੰਦਾ ਹੈ, ਅੰਬਰ ਕੁੰਜਾਂ ਕੁਰਲੀਆਂ, ਰੁੱਤਾਂ ਬਦਲਦੀਆਂ, ਰੁੱਤਾਂ ਬਦਲਦੀਆਂ ਦੇ ਸੁਨੇਹੇ ਦੇਣ ਵਾਲੀਆਂ ਕੁੰਜਾਂ ਆਕਾਸ਼ਾਂ ਚ ਵਿਛੋੜੇ ਦੇ ਗੀਤ ਗਾਉਂਦੀਆਂ ਨੇ। ਪੱਗ ਬਹਿੱਠੇ ਆਏ ਜੀਓ, ਜੀਵਨ ਦਾ ਪਿਛਲਾ ਪਹਿਰਾ ਆ ਜਾਂਦਾ, ਜ਼ਿੰਦਗੀ ਬਦਲਦੀ ਬਦਲਦੀ, ਬੀਤਦੀ ਬੀਤਦੀ ਸਿਰੇ ਤੇ ਆ ਖਲੋਂਦੀ। ਸਾਧਨ ਚੱਲੀ ਸਾਹੁਰੇ, ਹੁਣ ਮਾਲਕ ਦੇ ਦਰ ਤੇ ਜਾਣ ਦਾ ਵਕਤ ਆ ਰਿਹਾ। ਕਿਆ ਮੂੰਹ ਦੇਸੀ ਅੱਗੇ ਜਾਏ ਜੀਓ, ਉੱਥੇ ਜਾ ਕੇ ਕੀ ਮੂੰਹ ਵਿਖਾਵਾਂਗੇ, ਕੀ ਪੱਲੇ ਬੰਨ ਕੇ ਆਈ ਆ, ਕੀ ਮੇਰੇ ਕੋਲ ਹੈ ਤੈਨੂੰ ਰਜਾਉਣ ਜੋਗ। ਸਾਧਨ ਚੱਲੀ ਸਾਹੁਰੇ, ਕਿਆ ਮੂੰਹ ਦੇਸੀ ਅੱਗ, ਸਭਨਾ ਸਾਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਆਖਿਰ ਇੱਕ ਝਟਕਾ ਦੇ ਕੇ ਜੀਵਨ ਨੂੰ ਮਾਲਕ ਨੇ ਆਪਣੇ ਕੋਲ ਬੁਲਾ ਲੈਣਾ। ਉਸ ਵੇਲੇ ਕੁਚੱਜੀ ਦਾ ਕੀ ਹਾਲ ਹੋਵੇਗਾ, ਸੁਚੱਜੀ ਨੂੰ ਕੀ ਪ੍ਰਾਪਤ ਹੋਵੇਗਾ, ਕਦੇ ਖਿਆਲ ਕੀਤਾ ਗਿਆ? ਪਦਾਰਥਾਂ ਵਿਚ ਰਚੇ ਹੋਏ ਬੰਦੇ ਦੇ ਪੱਲੇ ਕੀ ਹੋਵੇਗਾ? ਇੱਕ ਬੜੀ ਪਿਆਰੀ ਗੱਲ ਆਉਂਦੀ ਹੈ, ਕਹਿੰਦੇ ਨੇ ਕਿਸੇ ਸੂਝਵਾਨ ਨੂੰ ਕਿਸੇ ਨੇ ਪੁੱਛਿਆ ਸੀ, ਕਹਿਣ ਲੱਗਾ ਤੂੰ ਜੋ ਰੱਬ ਰੱਬ ਕਰਨਾ, ਤੂੰ ਜੋ ਈਸ਼ਵਰ ਦਾ ਨਾਂ ਲੈਣਾ, ਤੂੰ ਈਸ਼ਵਰ ਦਾ ਕੋਈ ਸਬੂਤ ਦੇ ਸਕਣਾ ਕੋਈ ਹੈ? ਉਹਨੇ ਬੜੀ ਪਿਆਰੀ ਗੱਲ ਦਾ ਜਵਾਬ ਬੜਾ ਸੋਹਣਾ ਦਿੱਤਾ। ਐਸ ਐਸ ਚਰਨ ਸਿੰਘ ਸ਼ਹੀਦ, ਉਹਨਾਂ ਨੇ ਇਸ ਪ੍ਰਥਾ ਇੱਕ ਨਿੱਕੀ ਜਿਹੀ ਕਵਿਤਾ ਵੀ ਲਿਖੀ ਸੀ ਬਾਦਸ਼ਾਹੀਆਂ ਵੇ। ਉਹ ਲਿਖਦੇ ਨੇ, ਕਹਿੰਦੇ ਨੇ ਪੁੱਛਣ ਵਾਲੇ ਨੂੰ ਜਵਾਬ ਦਿੱਤਾ, ਉਹ ਕਹਿਣ ਲੱਗੇ ਦੇਖ ਮੈਂ ਰੱਬ ਰੱਬ ਕਰਨਾ ਤੇ ਤੂੰ ਨਾ ਕਰ, ਤੇਰੀ ਮਰਜ਼ੀ। ਜਿਸ ਦਿਨ ਜੀਵਨ ਦਾ ਭੋਗ ਪਵੇਗਾ, ਮਾਲਕ ਦੀ ਦਰਗਾਹ ਚ ਪਹੁੰਚਾਂਗੇ, ਜੇ ਤਾਂ ਵਾਕਈ ਰੱਬ ਹੋਇਆ, ਉਸ ਦਰਗਾਹ ਵਿਚ ਪਹੁੰਚ ਕੇ ਜੇ ਤਾਂ ਰੱਬ ਹੋਇਆ ਤੇ ਸਾਡੀਆਂ ਪੌਂ ਬਾਰਾਂ ਤੇ ਤੇਰਾ ਜੋ ਹਾਲ ਹੋਵੇਗਾ ਤੂੰ ਸੋਚ। ਤੇ ਜੇ ਰੱਬ ਨਾ ਹੀ ਹੋਇਆ, ਜੇ ਕੋਈ ਹਸਤੀ ਰੱਬ ਦੀ ਨਹੀਂ, ਤੂੰ ਨਹੀਂ ਮੰਨਣ ਨੂੰ ਤਿਆਰ, ਤੇ ਮੈਂ ਇੱਕ ਤੈਨੂੰ ਤੇਰੀ ਗੱਲ ਦੇ ਉੱਤਰ ਕਹਿਣਾ ਚਾਹਨਾ ਕਿ ਜੇ ਰੱਬ ਨਾ ਹੀ ਹੋਇਆ, ਕੋਈ ਰੱਬ ਦੀ ਹਸਤੀ ਨਾ ਹੋਈ ਤੇ ਸਾਡਾ ਵਿਗੜੇਗਾ ਕੀ? ਫਿਰ ਜਿੱਥੇ ਤੂੰ ਖਲੋਤਾ ਹੋਵੇਗਾ ਉੱਥੇ ਅਸੀਂ ਖਲੋਤੇ ਹੋਵਾਂ? ਸਾਡੇ ਤਾਂ ਦੋ ਹੀ ਹੱਥੀ ਲੱਡੂ ਨੇ, ਜੇ ਤਾਂ ਹੋਇਆ ਤੇ ਸਾਡੀ ਗੱਲ ਬਣ ਜਾਣੀ ਹੈ, ਤੇਰੀ ਰਹਿ ਜਾਣੀ, ਤੇ ਜੇ ਨਾ ਹੋਇਆ ਤੇ ਫਿਰ ਜਿੱਥੇ ਤੂੰ ਉੱਥੇ ਅਸੀਂ, ਕੋਈ ਫਰਕ ਨਹੀਂ ਪੈਣਾ, ਤੇਰੇ ਨਾਲੋਂ ਹੁਣ ਫੇਰ ਵੀ ਚੰਗੇ ਆ। ਚਾਰ ਲੋਕ ਧਰਮੀ ਕਹਿੰਦੇ ਨੇ, ਚਾਰ ਬੰਦੇ ਸਾਧ ਕਹਿੰਦੇ ਨੇ, ਚਾਰ ਬੰਦੇ ਭਗਤੀ ਵਾਲਾ ਕਹਿੰਦੇ ਨੇ, ਚਾਰ ਬੰਦੇ ਪਰਉਪਕਾਰੀ ਤਾਂ ਕਹਿੰਦੇ ਨੇ, ਸੰਸਾਰ ਵਾਲੇ ਤਾਂ ਮਾਣ ਕਰਦੇ ਨੇ ਚੰਗਾ ਬੰਦਾ। ਆਖਿਰ ਖਾਣ ਪੀਣ ਮੌਜਾਂ ਉਡਾਉਣ ਵਾਲੇ ਬੰਦੇ ਦਾ ਉਹਦੀ ਆਪਣੀ ਨਿਗਾਹ ਚ ਕੋਈ ਸਤਿਕਾਰ ਨਹੀਂ, ਕੋਈ ਕਿਸੇ ਦਾ ਕੀ ਮਾਣ ਕਰੇਗਾ? ਭਗਤੀ ਦੇ ਮਾਰਗ ਤੇ ਚੱਲਣ ਵਾਲੇ ਦਾ ਫੇਰ ਵੀ ਕੋਈ ਆਦਰ ਹੈ, ਫੇਰ ਵੀ ਕੋਈ ਸਤਿਕਾਰ ਹੈ। ਔਰ ਜਿਹੜੇ ਲੋਕ ਪਦਾਰਥਾਂ ਚ ਬਹੁਤ ਫਸੇ ਹੋਏ, ਬਹੁਤ ਰਚੇ ਜਾਪਦੇ ਨੇ ਨਾ, ਜਿਸ ਵੇਲੇ ਪਦਾਰਥਾਂ ਦੀ ਅੰਤ ਹੋ ਗਈ, ਅੱਜ ਵੱਡੇ ਵੱਡੇ ਮੁਲਕਾਂ ਦੀ ਕੀ ਗੱਲ ਹੈ, ਉੱਥੇ ਪਦਾਰਥ ਬਹੁਤ ਹੈ, ਵਿਗਿਆਨ ਬੜਾ ਹੈ, ਸਾਧਨ ਬੜੇ ਨੇ, ਰੁਪਈਆ ਬੜਾ ਹੈ,
ਵਪਾਰ ਬੜਾ ਹੈ, ਲੇਕਿਨ ਉਹ ਲੋਕ ਉਸ ਉਲਝਣ ਚੋਂ ਤੰਗ ਪੈ ਕੇ ਅੱਜ ਕੋਈ ਹਿੱਪੀ ਬਣਿਆ ਫਿਰਦਾ ਹੈ, ਕੋਈ ਸਾਧ ਬਣਿਆ ਫਿਰਦਾ ਹੈ। ਕਈ ਕਈ ਗੁਰਮੁਖ ਪਿਆਰੇ ਐਸੇ ਵੀ ਨਿਤਰੇ ਜਿਨ੍ਹਾਂ ਨੂੰ ਗੁਰਸਿੱਖੀ ਚੰਗੀ ਲੱਗੀ, ਉਹਨਾਂ ਨੇ ਗੁਰਸਿੱਖੀ ਨੂੰ ਵੀ ਧਾਰਨ ਕੀਤਾ, ਧਰਮ ਵਾਲੇ ਪਾਸੇ ਮੁੜ ਕੇ ਪਰਿਵਰਤਿਤ ਹੋ ਰਹੇ ਨੇ, ਮੁੜ ਕੇ ਮੁੜ ਰਹੇ ਨੇ ਇਸ ਪਾਸੇ। ਉਹ ਪਾਸਾ ਵੇਖ ਕੇ, ਉਹ ਪੱਥਰ ਚੱਟ ਕੇ, ਬੇਸਵਾਦੀਆਂ ਦੇ ਮਾਰੇ, ਬੇਰਸੀਆਂ ਦੇ ਮਾਰੇ, ਉਹ ਇੱਕ ਨਵਾਂ ਰਸ ਲੈਣ ਵਾਸਤੇ, ਭਗਤੀ ਦਾ ਰਸ ਲੈਣ ਵਾਸਤੇ, ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ ਚ ਦੇ ਦੇਵੇ, ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ, ਕਿਉਂਕਿ ਉਹਨਾਂ ਵੇਖ ਲਿਆ ਉਧਰ ਕੁਝ ਵੀ ਨਾ ਲੱਭਾ। ਧਨ ਦੇ ਢੇਰਾਂ ਵਿੱਚੋਂ, ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ। ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ, ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ, ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ, ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ ਚ ਨੇ, ਬੜਾ ਧਨ ਉਹਨਾਂ ਕੋਲ, ਬੜੇ ਪਦਾਰਥ ਉਹਨਾਂ ਕੋਲ, ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਕਰਨ ਵਾਲੇ ਔਖੇ ਨੇ, ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ ਤੇ ਤੁਰੀਏ, ਅਸੀਂ ਕਿਉਂ ਨਾ ਪਦਾਰਥ ਵਾਲੇ ਰਾਹ ਤੇ ਬੇਈਮਾਨ ਹੋ ਜਾਈਏ, ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ, ਉਹ ਲੋਕ ਬੜੇ ਸੁਖੀ ਨੇ, ਸ਼ਾਇਦ ਅਸੀਂ ਵੀ, ਕੋਈ ਸੁਖੀ ਨਾ ਹੋ ਸਕੇਗਾ, ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ, ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ, ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ। ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ, ਮਾਲਕ ਤੋਂ ਟੁੱਟਿਆ ਹੋਇਆ ਕੋਈ ਸੁਖੀ ਨਹੀਂ ਹੈ। ਜਾਪਦੇ ਜ਼ਰੂਰ ਨੇ ਕਿ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਹੈ ਬੰਦੇ ਨੂੰ, ਔਰ ਇਹ ਇੱਕ ਐਸੀ ਮਸਤੀ ਹੈ, ਇੱਕ ਐਸੀ ਨੀਂਦਰ ਹੈ, ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾਗ ਕੇ ਸੋਚਣ ਨੂੰ ਵੀ ਤਿਆਰ ਨਹੀਂ। ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ, ਸੁੱਤੀ ਸੁੱਤੀ ਚਾਲ ਥੀ ਆ, ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ, ਰਾਤ ਲੰਘ ਗਈ, ਜੀਵਨ ਦੀ ਰਾਤ ਬਤੀਤ ਹੋ ਗਈ। ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ, ਰਾਤ ਬਲਕਿ ਲੰਘਣੀ ਔਖੀ ਹੋ ਗਈ। ਮਹਾਰਾਜ ਬਾਣੀ ਜੀ ਕਹਿੰਦੇ ਨੇ, ਰਾਤ ਨਾ ਵਿਹਾਵੀ ਸਾਖਤਾ, ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ, ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ, ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ। ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ। ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ, ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ, ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ। ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ, ਜ਼ਿੰਦਗੀ ਦੀ ਰਾਤ ਖਤਮ ਹੋਵੇ। ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ, ਗਲਤ ਰਾਹ ਤੇ ਪਏ ਹੋਏ, ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਣੀ। ਸੁੱਤੀ ਸੁੱਤੀ ਝਾਲ ਥੀ ਆ, ਦਿਨ ਆ ਗਿਆ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਝਾਲ ਆ ਕੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ। ਉਹਨਾਂ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ, ਉਹਨਾਂ ਦਾ ਝਾਲ ਵੀ ਲੰਘ ਜਾਂਦਾ, ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ। ਸੁੱਤੀ ਸੁੱਤੀ ਝਾਲ ਥੀ ਆ, ਭੁੱਲੀ ਵਾਟੜੀ ਆਸ ਸੀ ਉਹ ਪੁੱਠੇ ਰਾਹ ਤੇ ਪਈ ਹੋਈ, ਤੈ ਸਹ ਨਾਲੋ ਮੁਤੀਸ, ਤੈਥੋਂ ਮਾਲਕ ਤੋਂ ਲੁੱਟੀ ਗਈ, ਵੱਖਰੀ ਹੋ ਗਈ, ਨਖੇੜ ਦਿੱਤੀ ਗਈ। ਦੁੱਖਾਂ ਕੂ ਤਰਿਆਸ ਜੀਓ, ਦੁੱਖ ਪੱਲੇ ਪੈ ਗਏ, ਦੁੱਖ ਝੋਲੀ ਚ ਭਰ ਗਏ। ਅੰਤ ਚ ਅਰਦਾਸ ਬਖਸ਼ਿਸ਼ ਕੀਤੀ ਹੈ, ਤੁਧ ਗੁਣ ਮੈਂ ਸਭ ਅਵਗੁਣਾ, ਮੈਂ ਔਗਣਾ ਨਾਲ ਭਰ ਗਈ, ਮੈਂ ਆਪਣੇ ਪੱਲੇ ਔਗਣ ਬੰਨ ਲੈ, ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ। ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਬਦੀਆਂ ਕਰਨ ਵਾਲੇ ਲੋਕ ਨੇ, ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ? ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ, ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ, ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ, ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ। ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਨਹੀਂ, ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ। ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ, ਉਹ ਤਾਂ ਨੇਕੀ ਫੈਲਾਵੇਗਾ, ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ, ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ। ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨਹੀਂ ਆਰੰਭ ਹੋਇਆ, ਧਰਮ ਕੋਈ ਨਹੀਂ ਸ਼ੁਰੂ ਹੋਇਆ ਜੀਵਨ ਵਿੱਚ, ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ। ਜੇ ਬੁਰਾਈਆਂ ਵਾਲੇ ਪਾਸੇ, ਕਾਮ ਵਾਲੇ ਪਾਸੇ ਚਿੱਤ ਜਾਂਦਾ, ਗਲਤ ਖਾਣ, ਗਲਤ ਪੀਣ, ਗਲਤ ਖੇਡਣ, ਗਲਤ ਬੋਲਣ, ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ, ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ, ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ, ਦਾਖਲ ਨਹੀਂ ਹੋ ਸਕਿਆ। ਤੇ ਆਪਾਂ ਯਤਨ ਕਰਨਾ ਹੈ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ। ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ, ਉਸ ਦਿਨ ਬੁਰਾਈਆਂ ਆਪਣੇ ਆਪ ਨੱਠਦੀਆਂ ਚਲੀਆਂ ਜਾਣਗੀਆਂ। ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ, ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ, ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ, ਉਹ ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਗਾ। ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ, ਪਸ਼ੂਆਂ ਨੂੰ ਭਾਜਣਾ ਪੈ ਜਾਂਦੀ ਹੈ, ਸਿਰਫ ਗਰਜ ਸੁਣ ਕੇ, ਉਹਦੀ ਆਵਾਜ਼ ਸੁਣ ਕੇ ਭਾਜਣਾ ਪੈ ਜਾਂਦੀ ਹੈ।
ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ, ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ। ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ, ਉਸਲੇ ਬੁਰਾਈਆਂ ਨੂੰ ਭੱਜਦਿਆਂ ਥਾਂ ਨਹੀਂ ਲੱਭਦੀ। ਨੇਕੀ ਜਿਸ ਵੇਲੇ ਆਪਣੀ ਗਰਜਨਾ ਦੇ ਨਾਲ ਹਿਰਦੇ ਦੇ ਅੰਦਰ ਜਾਗਰਤ ਲਿਆਉਂਦੀ ਹੈ ਤੇ ਹਿਰਦੇ ਵਿੱਚੋਂ ਬੁਰਾਈਆਂ ਆਪਣੇ ਆਪ ਨਿਕਲਦੀਆਂ ਜਾਂਦੀਆਂ, ਸਮਝ ਲੈਣਾ ਉਸ ਦਿਨ ਜੀਵਨ ਚ ਧਰਮ ਸ਼ੁਰੂ ਹੋਏ। ਸਾਹਿਬ ਕਹਿੰਦੇ ਨੇ ਜਿਸ ਦਿਨ ਔਗਣਾ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਨੂੰ ਜੀਵਨ ਚੋਂ ਕੱਢਣ ਦੇ ਰਾਹ ਵੀ ਆ ਜਾਣਗੇ, ਸੁਚੱਜ ਨੂੰ ਜੀਵਨ ਚ ਧਾਰਨ ਕਰਨ ਦਾ ਤਰੀਕਾ ਵੀ ਨਿਕਲ ਆਵੇਗਾ। ਤੇ ਉਹ ਤਰੀਕਾ ਕੀ ਹੈ? ਸੁਚੱਜੇ ਲੋਕਾਂ ਨਾਲ ਸਾਂਝ ਪਾਉਣੀ। ਉਹ ਲੋਕ ਜਿਨ੍ਹਾਂ ਨੇ ਪ੍ਰਭੂ ਮਾਰਗ ਤੇ ਧਰਮ ਦੇ ਮਾਰਗ ਤੇ ਚਾਰ ਕਦਮ ਤੁਰ ਕੇ ਇਹ ਆਨੰਦ ਮਾਣੇ ਹੈ, ਉਹਨਾਂ ਨਾਲ ਸਾਂਝ ਪਾ ਕੇ ਮਨੁੱਖ ਇੱਕ ਦੂਜੇ ਕੋਲੋਂ ਪ੍ਰੇਰਨਾ ਲੈਂਦਾ ਹੋਇਆ ਹਮੇਸ਼ਾ ਸੰਗਤ ਦਾ ਰੰਗ ਚੜ੍ਹਦਾ ਹੈ। ਕੁਸੰਗਤ ਦਾ ਰੰਗ ਵੀ ਚੜ੍ਹਦਾ, ਸੰਗਤ ਦਾ ਰੰਗ ਵੀ ਚੜ੍ਹਦਾ। ਭਲੇ ਲੋਕਾਂ ਨਾਲ ਮਿਲ ਕੇ ਜਿਸ ਵੇਲੇ ਪ੍ਰਭੂ ਦੇ ਮਾਰਗ ਤੇ ਬੰਦਾ ਤੁਰੇਗਾ, ਕੁਝ ਆਪ ਤੁਰੇਗਾ, ਕੁਝ ਅਗਲੇ ਤੋਰ ਲੈਣ, ਕੁਝ ਆਪਣਾ ਯਤਨ ਹੋਵੇਗਾ, ਕੁਝ ਅਗਲਿਆਂ ਦੀ ਸਹਾਇਤਾ ਹੋਵੇ, ਉਹਨਾਂ ਨੂੰ ਸੁਹਾਗਣਾ ਕਿਹਾ ਮਹਾਰਾਜ ਨੇ। ਜਿਨ੍ਹਾਂ ਨੇ ਪ੍ਰਭੂ ਦਾ ਪਿਆਰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਮਹਾਰਾਜ ਨੇ ਸੁਹਾਗਣਾ ਕਿਹਾ, ਤੇ ਜਿਨ੍ਹਾਂ ਦੇ ਕੋਲ ਪ੍ਰਭੂ ਨੂੰ ਰਿਝਾਉਣ ਜੋਗਾ ਚੱਜ ਕੋਈ ਨਹੀਂ, ਉਹਨਾਂ ਦਾ ਨਕਸ਼ਾ ਖਿੱਚ ਕੇ ਮਹਾਰਾਜ ਕਹਿੰਦੇ ਨੇ, ਤੈ ਸਹਿ ਨਾਲੋ ਮੁੱਤੀ ਅਸ ਦੁੱਖਾਂ ਕੂ ਤਰਿਆਸ ਜੀਓ, ਤੁਧ ਗੁਣ ਮੈਂ ਸਭ

ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈ, ਸਿਅੰਬੀ ਛਾਵੜੀਏ ਜੀ, ਉਹ ਤੇਰੇ ਵਰਗੀਆਂ ਹੀ ਹੋ ਗਈਆਂ, ਤੇਰੇ ਵਿੱਚ ਸਮਾ ਗਈਆਂ, ਤੇਰਾ ਰੂਪ ਹੋ ਗਈਆਂ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਸਿੱਖ ਆਇਆ ਸੀ, ਵੈਰਾਗ ਵਿੱਚ ਆ ਗਿਆ, ਜਾਣ ਲੱਗਾ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਤੇ ਵੈਰਾਗ ਵਿੱਚ ਆ ਗਿਆ। ਸਾਹਿਬ ਕਹਿਣਗੇ, ਕਿਉਂ ਗੁਰਮੁਖਾ, ਵੈਰਾਗ ਵਿੱਚ ਆ ਗਿਆ, ਇਥੋਂ ਗੁਰੂ ਨਾਨਕ ਦੇ ਦਰ ਤੋਂ ਤਾਂ ਸਾਰੇ ਪ੍ਰਸੰਨ ਚਿੱਤ ਜਾਂਦੇ ਨੇ, ਤੈਨੂੰ ਕੀ ਤਕਲੀਫ, ਤੇਰੇ ਮਨ ਦੀ ਕੋਈ ਵੇਦਨ ਹੈ ਤੇ ਦੱਸ। ਕਹਿਣ ਲੱਗਾ ਮਹਾਰਾਜ, ਵੇਦਨ ਤਾਂ ਕੋਈ ਨੀ, ਹੁਣ ਤਾਂ ਇੱਕ ਬੋਝ ਜਾਪਦਾ। ਕਹਿਣ ਲੱਗੇ, ਕੀ ਬੋਝ ਹੈ? ਕਹਿਣ ਲੱਗਾ ਮਹਾਰਾਜ, ਪਿੱਛੇ ਮੈਂ ਤੁਹਾਡੇ ਪਾਸ ਆਇਆ ਸਾਂ, ਮੇਰੇ ਘਰ ਰੋਟੀ ਨਹੀਂ ਸੀ, ਅੰਨ ਧਨ ਦੀ ਕਮੀ ਸੀ, ਤੁਹਾਡੇ ਚਰਨਾਂ ਚ ਚਾਰ ਦਿਨ ਬਿਤਾਏ, ਤੁਸੀਂ ਆਸ਼ੀਸ਼ ਬਖਸ਼ਿਸ਼ ਕੀਤੀ, ਘਰ ਵਿਚ ਅੰਨ ਧਨ ਦੀ ਕੋਈ ਕਮੀ ਨਾ ਰਹੀ, ਪਰ ਸਦਾ ਮੈਨੂੰ ਇਹ ਖਿਆਲ ਬਣਿਆ ਰਿਹਾ ਕਿ ਗੁਰੂ ਕੀ ਬਖਸ਼ਿਸ਼ ਨਾਲ ਇਹ ਅੰਨ ਧਨ ਆਇਆ, ਮੇਰੀ ਚੀਜ਼ ਨਹੀਂ ਗੁਰੂ ਕੀ ਵਸਤੂ ਹੈ, ਤੇ ਫਿਰ ਜਿਹੜਾ ਬੂਹੇ ਤੇ ਆਇਆ ਮੈਂ ਨਾ ਧਨ ਤੋਂ ਖਾਲੀ ਜਾਣ ਦਿੱਤਾ, ਨਾ ਅੰਨ ਤੋਂ ਖਾਲੀ ਜਾਣ ਦਿੱਤਾ, ਜਿਹੜਾ ਸਵਾਲੀ, ਜਿਹੜਾ ਤੰਗ, ਜਿਹੜਾ ਭੁੱਖਾ ਨੰਗਾ ਨਜ਼ਰ ਆਇਆ, ਤੁਹਾਡੀ ਬਖਸ਼ੀ ਦਾਤ ਵਿੱਚੋਂ ਮੈਂ ਦੋਹੀਂ ਹੱਥੀਂ ਵੰਡਦਾ ਰਿਹਾ ਤੁਹਾਡੀ ਦਾਤ ਜਾਣ ਕੇ। ਤੇ ਮਹਾਰਾਜ, ਅਜੀਬ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਧਦਾ ਹੀ ਰਿਹਾ, ਜਿਵੇਂ ਜਿਵੇਂ ਮੈਂ ਵੰਡਦਾ ਰਿਹਾ ਤਿਵੇਂ ਤਿਵੇਂ ਵਧਦਾ ਰਿਹਾ, ਵਸਤਰ ਧਨ ਅੰਨ ਸਾਰਾ ਕੁਝ ਮੈਂ ਵੰਡਦਾ ਰਿਹਾ ਤੇ ਮੇਰਾ ਵਧਦਾ ਰਿਹਾ। ਫਿਰ ਇੱਕ ਵਾਰੀ ਮੈਂ ਆਇਆ ਆਪ ਦੇ ਦਰ ਤੇ, ਮੈਂ ਵੇਖਿਆ ਮੇਰਾ ਮਾਣ ਕੋਈ ਨੀ ਸਮਾਜ ਵਿੱਚ, ਮੇਰੀ ਇੱਜ਼ਤ ਕੋਈ ਨੀ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਮੇਰੇ ਮਨ ਦੀ ਵੇਦਨ ਤੁਸੀਂ ਜਾਣੀ, ਮੈਨੂੰ ਸੁਚੱਜ ਬਖਸ਼ਿਆ ਤੁਸੀਂ, ਮੈਨੂੰ ਕੁਝ ਪਿਆਰੇ ਪਿਆਰੇ ਉਪਦੇਸ਼ ਦਿੱਤੇ, ਮੈਂ ਬੁਰਾਈਆਂ ਛੱਡੀਆਂ, ਨੇਕੀ ਦੇ ਰਾਹ ਤੇ ਚੱਲਿਆ, ਮੈਨੂੰ ਲੋਕਾਂ ਨੇ ਵਾਹ ਵਾਹ ਆਖਿਆ, ਮੇਰਾ ਸਤਿਕਾਰ ਲੋਕਾਂ ਨੇ ਕੀਤਾ। ਪਰ ਜਿਸ ਵੇਲੇ ਮਹਾਰਾਜ ਐਤਕੀ ਮੈਂ ਤੁਹਾਡੇ ਚਰਨਾਂ ਤੇ ਆਇਆ, ਮੈਂ ਉਦੋਂ ਵੀ ਮਹਿਸੂਸ ਕਰਦਾ ਸਾਂ ਕੋਈ ਖਲਾ, ਕੋਈ ਕਮੀ ਹੈ ਜੀਵਨ ਵਿੱਚ, ਵਡਿਆਈਆਂ ਵੀ ਮਿਲ ਗਈਆਂ, ਪਦਾਰਥ ਵੀ ਮਿਲ ਗਏ। ਐਤਕੀ ਆਇਆ ਮੈਂ ਤੁਹਾਡੇ ਚਰਨਾਂ ਵਿੱਚ ਬੈਠੇ ਗੁਰਸਿੱਖਾਂ ਦੇ ਨੇਤਰਾਂ ਚ ਮਸਤੀਆਂ ਵੇਖੀ, ਮੈਂ ਜਣੇ ਜਣੇ ਨੂੰ ਪੁੱਛਿਆ ਇਹ ਮਸਤੀਆਂ, ਇਹ ਲੋਰ, ਇਹ ਆਨੰਦ ਤੁਹਾਨੂੰ ਕਿਵੇਂ ਲੱਭਿਆ? ਉਹਨਾਂ ਕਿਹਾ ਅੰਮ੍ਰਿਤ ਛੱਕ ਕੇ, ਪਾਣੀ ਦੇ ਲੜ ਲੱਗ ਕੇ, ਗੁਰੂ ਕੀ ਰਹਿਤ ਨੂੰ ਧਾਰਨ ਕਰਕੇ ਚੜ੍ਹਦੀਆਂ ਕਲਾ ਸਾਨੂੰ ਪ੍ਰਾਪਤ ਹੋਈਆਂ। ਪਾਤਸ਼ਾਹ, ਮੈਂ ਤੁਹਾਡੇ ਪੰਜਾਂ ਪਿਆਰਿਆਂ ਕੋਲੋਂ, ਤੁਹਾਡੇ ਬਖਸ਼ਿਆਂ ਕੋਲੋਂ ਮੈਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਸਾਹਿਬ ਕਹਿਣ ਲੱਗੇ, ਫਿਰ ਇਹਦੇ ਚ ਖੁਸ਼ੀ ਦੀ ਗੱਲ ਹੈ ਕਿ ਵਿਰਾਗ ਦੀ ਗੱਲ ਹੈ? ਫਿਰ ਤੇਰੇ ਨੇਤਰਾਂ ਚ ਪਾਣੀ ਕਿਉਂ? ਕਹਿਣ ਲੱਗਾ ਮਹਾਰਾਜ, ਇਹ ਨੇਤਰਾਂ ਦਾ ਜਲ ਇਸ ਕਰਕੇ ਹੈ ਕਿ ਜਦੋਂ ਅੰਨ ਮਿਲਿਆ ਮੈਂ ਅੰਨ ਵੰਡਿਆ, ਮੈਨੂੰ ਧਨ ਮਿਲਿਆ ਮੈਂ ਧਨ ਵੰਡਿਆ, ਮੈਨੂੰ ਬਸਤਰ ਮਿਲੇ ਮੈਂ ਬਸਤਰ ਵੰਡੇ, ਮੈਨੂੰ ਵਡਿਆਈਆਂ ਮਿਲੀਆਂ ਮੈਂ ਲੋਕਾਂ ਚ ਮਾਣ ਪਾਇਆ, ਮੈਂ ਲੋਕਾਂ ਦਾ ਮਾਣ ਕੀਤਾ। ਮੈਂ ਸੋਚਣਾ ਇਹ ਆਨੰਦ ਦਾ ਕੀ ਬਣੇਗਾ ਜਿਹੜਾ ਤੁਹਾਡੇ ਦਰ ਤੋਂ ਮੈਂ ਹੁਣ ਲੈ ਚੱਲੇ, ਜੋ ਧਰਮ ਮੈਂ ਤੁਹਾਡੇ ਮਾਰਗ ਤੋਂ ਤੁਹਾਡੇ ਦਰ ਤੋਂ ਹੁਣ ਲੈ ਕੇ ਚੱਲੇ ਆ, ਜੋ ਮਸਤੀ ਤੇ ਆਨੰਦ ਮੈਨੂੰ ਅੱਜ ਆਇਆ ਹੈ, ਇਹਦਾ ਕਰਜ਼ਾ ਮੈਂ ਕਿਵੇਂ ਲਾਵਾਂਗਾ? ਕਰਜ਼ਾ ਤਾਂ ਮੈਂ ਅਗਲਾ ਵੀ ਨਹੀਂ ਲਾ ਸਕਦਾ, ਪਰ ਅਗਲਾ ਤਾਂ ਸਾਰਾ ਕੁਝ ਮੈਂ ਵੰਡਿਆ ਸੀ, ਇਹ ਦਾਤ ਜੋ ਤੁਹਾਡੇ ਦਰ ਤੋਂ ਅੱਜ ਲੈ ਕੇ ਚੱਲੇ ਆ, ਇਹਦਾ ਕਰਜ਼ਾ ਮੈਂ ਕਿਹੜੇ ਜਨਮ ਲਾਵਾਂਗਾ? ਧੰਨ ਗੁਰੂ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਗੁਰਮੁਖਾ, ਜੋ ਕੁਝ ਅੱਗੇ ਮਿਲਿਆ ਸੀ ਤੂੰ ਅੱਗੇ ਵੰਡਦਾ ਰਹੇ, ਜੋ ਕੁਝ ਹੁਣ ਮਿਲਿਆ ਇਹ ਵੀ ਵੰਡੀ ਚੱਲ, ਜੋ ਹੁਣ ਮਿਲਿਆ ਇਸ ਆਨੰਦ ਨੂੰ ਵੀ ਕੱਲਾ ਨਾ ਮਾਣੀ, ਇਹ ਵੀ ਵੰਡ। ਥਾਂ ਪਰ ਥਾਂ ਭੁੱਖ ਦੇ ਮਾਰੇ ਲੋਕ, ਦੁੱਖ ਦੇ ਮਾਰੇ ਲੋਕ ਤੈਨੂੰ ਮਿਲਣਗੇ, ਉਹਨਾਂ ਨੂੰ ਧਰਮ ਦੇ ਮਾਰਗ ਤੇ ਧੂ ਕੇ ਲਾਉਣਾ ਤੇਰਾ ਅੱਜ ਤੋਂ ਕੰਮ ਹੋਵੇਗਾ, ਜਿਹੜਾ ਆਨੰਦ ਤੇਰੇ ਹਿਰਦੇ ਚ ਆਇਆ ਇਹ ਆਨੰਦ ਦੂਜਿਆਂ ਚ ਵੰਡਿਆ ਜਾ ਸਕਦਾ, ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ। ਉਹ ਜਿਹੜਾ ਆਨੰਦ ਆਪ ਲੈਂਦਾ ਹੈ, ਦੂਜਿਆਂ ਨੂੰ ਆਨੰਦ ਵੰਡਦਾ ਹੈ, ਉਹ ਗੁਣਵੰਤਾ, ਉਹ ਗੁਣਵੰਤੀ ਸੁਚੱਜੀ ਵਰਗਾ ਆਨੰਦ ਦਾ ਭਰਿਆ ਬੰਦਾ, ਸੇ ਅੰਬੀ ਛਾਵੜੀਏ ਜੀਓ, ਉਹਨਾਂ ਕੋਲੋਂ ਗੁਣ ਲੈਣੇ ਜਾਂ ਜੇ ਪੱਲੇ ਹੋਣ ਤਾਂ ਦੂਜਿਆਂ ਨੂੰ ਗੁਣ ਵੰਡਣੇ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਨੂੰ ਮਾਰਗ ਦਾ ਸੰਕੇਤ ਦੇਣਾ ਤੇ ਸੁਹਾਗਣ ਕੋਲੋਂ ਮਾਰਗ ਦਾ ਸੰਕੇਤ ਲੈਣਾ, ਇਹ ਪਰਸਪਰ ਸਾਂਝ ਹੈ। ਸਾਹਿਬ ਕਿਰਪਾ ਕਰ

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਹਿੰਦੀ ਚਾਦਰ ਆਪ ਜੀ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾਲ ਜਿਹਨਾਂ ਜਿਹਨਾਂ ਗੁਰਮੁਖਾਂ ਭੈਣਾਂ ਬੱਚਿਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਈਆਂ ਸੁਰਖ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਰ ਦੱਸ ਰਹੀ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

ਬਿਸਮਾਰਤ ਧਰਤੀ, ਬਿਸਮਾਰਤ ਖਾਣੀ, ਬਿਸਮਾਰਤ ਸਾਧ ਲਗੇ ਪ੍ਰਾਣੀ, ਬਿਸਮਾਰਤ ਸੰਯੋਗ, ਬਿਸਮਾਰਤ ਵਿਯੋਗ, ਬਿਸਮਾਰਤ ਭੁੱਖ, ਬਿਸਮਾਰਤ ਭੋਗ, ਬਿਸਮਾਰਤ ਸਿਫਤ, ਬਿਸਮਾਰਤ ਸੁਲਹਾ, ਬਿਸਮਾਰਤ ਉਜੜ, ਬਿਸਮਾਰਤ ਰਹਾ, ਬਿਸਮਾਰਤ ਨੇੜੇ, ਬਿਸਮਾਰਤ ਬਿਸਮਾਰਤ

0: ਮੁਸਲਮਾਨਾਂ ਸਭ ਸ਼ਰੀਅਤ ਫੜਫੜ ਕਰੇ ਵਿਚਾਰ ਬੰਦੇ ਸਿਜਪ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਨ ਅੰਦਰ ਸੰਰੂਪਾ ਪਾਰ
1: ਸਤਿਆ ਮਨ ਸੰਤੋ।

ਸਲੋਕ ਮਹਲਾ ਪਹਿਲਾ। ਪੜਪੜ ਗੱਡੀ ਲਦੀ ਹੈ, ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆ।

ਸੁਣੀਏ ਸਿੱਖ ਸਹੀ ਸਾਹਿਬ ਜੀ ਕਹਿੰਦੇ ਹਨ ਆ ਦੁਨੀਆਂ ਦੇ ਲੋਕੋ ਮੇਰੀ ਇੱਕ ਸੱਚੀ ਸਿੱਖਿਆ ਲੈ ਲਓ ਆਖਿਆ ਮਹਾਰਾਜ ਕਿਹੜੀ ਸੀ

ਉੱਥੇ ਮਾੜੇ ਕਰਮ ਕਰਨ ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ, ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਬਾਬਾ ਫਰੀਦ ਕਹਿੰਦਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੈ ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ, ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ ਨਾ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੇ ਮੇਰੀ ਸੁਮਤੀ ਲੈਣੀ ਹੈ, ਕੋਈ ਆਮ ਬੰਦਾ ਆਖੇ ਤਾਂ ਬੇਸ਼ੱਕ ਝੂਠ ਮੰਨ ਲਓ, ਲੇਕਿਨ ਗੁਰੂ ਨਾਨਕ ਪਾਤਸ਼ਾਹ ਦੇ ਇਸ ਕਥਨ ਨੂੰ ਕਿਵੇਂ ਝੂਠਾ ਕਰੋਗੇ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇ ਸੀਆ ਬੈਠਾ ਕੱਢ ਵਹੀ, ਉੱਥੇ ਤੇਰੀ ਵਹੀ ਕੱਢੀ ਜਾਏਗੀ, ਤੇਰੇ ਲੇਖੇ ਜੋ ਤੂੰ ਲਿਖੇ ਹਨ ਤੂੰ ਆਪ ਲਿਖੇ, ਕਿਸੇ ਹੋਰ ਦੇ ਨਹੀਂ ਲਿਖੇ। ਇਸ ਵਾਸਤੇ ਹੁਣ ਮਨੁੱਛਾ ਜੀਵਨ ਹੈ ਨਾਮ ਜਪ ਕੇ ਸਿਮਰਨ ਕਰਕੇ ਭਜਨ ਕਰਕੇ ਆਪਣੇ ਚੰਗੇ ਕਰਮ ਬਣਾ ਲੈ, ਨਹੀਂ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿ

0: ਏਡੇ ਕੀਮਤੀ ਸਵਾਸ ਪਾਏ ਜਿਨ੍ਹਾਂ ਨਾਲ ਤੈਂ ਜਪਣਾ ਸੀ ਸ੍ਰੀ ਵਾਹਿਗੁਰੂ। ਉਸ ਮਾਲਕ ਨੂੰ ਹੀ ਵਿਸਾਰ ਬੈਠਾ, ਇੱਥੇ ਦੀ ਤਾਂ ਸੋਝੀ ਰਹੀ, ਇੱਥੇ ਤਾਂ ਚੰਗਾ ਘਰ ਬਣਾ ਲਿਆ, ਲੇਕਿਨ ਅਗਾਂ ਜਿਸ ਘਰ ਵਿੱਚ ਜਾ ਕੇ ਰਹਿਣਾ ਸੀ ਉਹਦਾ ਚੇਤਾ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ, ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਉਹ ਅੱਗੇ ਦੀ ਚਿੰਤਾ ਤੈਨੂੰ ਵਿਸਰ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਆ ਕੇ ਬੈਠੇ, ਕੀ ਵੇਖਿਆ? ਇੱਕ ਬਿਰਧ ਬਾਬਾ ਜੋ ਆਪਣੇ ਬੱਚਿਆਂ ਨੂੰ ਬੜੀ ਤਾੜਨਾ ਕਰ ਰਹੇ, ਇਹ ਕੰਮ ਕਰੋ ਉਹ ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰ ਜਾਓਗੇ। ਤੇ ਇਸ ਬਿਰਧ ਬਾਬੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪੈ ਗਈ ਤੇ ਆਖਿਆ, ਜਾ ਮਰਦਾਨੀਆਂ ਉਹ ਬਾਬੇ ਨੂੰ ਬਿਰਧ ਨੂੰ ਇੱਥੇ ਸਾਡੇ ਕੋਲ ਲੈ ਕੇ ਆ। ਮਰਦਾਨਾ ਗਿਆ, ਆਖਿਆ, ਬਾਬਾ ਤੈਨੂੰ ਪਰਮੇਸ਼ਵਰ ਦੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਇਸ ਵਕਤ ਜਗਤ ਨੂੰ ਤਾਰ ਰਹੇ ਹਨ, ਅੱਜ ਇਸ ਨਗਰ ਦੇ ਬਾਹਰ ਆਏ ਹਨ ਔਰ ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਗਈ ਹੈ, ਉਹਨਾਂ ਨੇ ਤੈਨੂੰ ਆਪਣੇ ਪਾਸ ਬੁਲਾਇਆ। ਤੇ ਜਦੋਂ ਉਹ ਬਿਰਧ ਗਿਆ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਆ ਬਿਰਧ ਬਾਬਾ ਹੁਣ ਤਾਂ ਘਰ ਦੇ ਜੰਜਾਲ ਛੱਡ ਦੇ, ਕਿਉਂਕਿ ਬਹੁਤ ਬੀਤੀ ਥੋੜੀ ਰਹੀ, ਬਹੁਤ ਬੀਤ ਗਈ ਹੈ, ਹੁਣ ਤਾਂ ਥੋੜੀ ਰਹਿ ਗਈ ਹੈ, ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਆ ਇਸ ਬੂਟੇ ਨੂੰ ਰੋੜ ਕੇ ਲੈ ਜਾ। ਸਾਧ ਸੰਗਤ ਬੋਲੋ ਸ੍ਰੀ, ਹੁਣ ਪਰਮੇਸ਼ਵਰ ਦਾ ਨਾਮ ਜਪ ਲੈ, ਵੇਲਾ ਹੈ। ਜੇ ਨਾਮ ਜਪ ਲਵੇ ਤਾਂ ਅਸੀਂ ਤੈਨੂੰ ਮੁਕਤ ਕਰ ਦਿਆਂਗੇ। ਉਹ ਬਿਰਧ ਬਾਬਾ ਕਹਿਣ ਲੱਗਾ, ਪਾਤਸ਼ਾਹ ਆਪਣੀ ਮੁਕਤੀ ਤੁਸੀਂ ਆਪਣੇ ਕੋਲ ਰੱਖੋ, ਮੈਂ ਮੁਕਤ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਜੇ ਮੈਂ ਨਾ ਹੋਵਾਂ ਤਾਂ ਘਰ ਦੇ ਆ ਕੰਮ ਕਾਰ ਕੌਣ ਕਰੇਗਾ, ਧੰਦੇ ਕੌਣ ਚਲਾਏਗਾ, ਆ ਮੇਰੇ ਪੁੱਤਰਾਂ ਨੂੰ ਤਾਂ ਕੋਈ ਸੋਝੀ ਨਹੀਂ। ਸਾਹਿਬ ਜੀ ਕਹਿਣ ਲੱਗੇ, ਅੱਛਾ ਬਈ ਤੇਰੀ ਮਰਜ਼ੀ, ਅਸੀਂ ਤਾਂ ਹੁਣ ਬਚਨ ਕਰ ਦਿੱਤਾ ਹੈ ਤੈਨੂੰ ਮੁਕਤ ਕਰਨ ਦਾ, ਲੇਕਿਨ ਹੁਣ ਜਦੋਂ ਤੂੰ ਕਵੇਂਗਾ ਨਾ ਮੁਕਤ ਕਰ ਤਾਂ ਕਰਾਂਗੇ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਚਲੇ ਗਏ, ਕੁਝ ਸਮਾਂ ਪਾ ਕੇ ਮੁੜ ਉਸ ਨਗਰ ਵਿੱਚੋਂ ਲੰਘੇ। ਉਸ ਬਿਰਧ ਬਾਬੇ ਦੇ ਪਰਿਵਾਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਲਿਆ। ਬਿਰਧ ਬਾਬੇ ਦੇ ਲੜਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਲਿਆਏ, ਆਖਿਆ, ਮਹਾਰਾਜ ਤੁਸੀਂ ਉਹੀ ਹੋ ਜੋ ਸਾਡੇ ਆ ਬਜ਼ੁਰਗ ਪਿਤਾ ਨੂੰ ਉਪਦੇਸ਼ ਦਿੱਤਾ ਸੀ ਕਿ ਨਾਮ ਜਪ ਲੈ ਮੈਂ ਤੈਨੂੰ ਮੁਕਤ ਕਰ ਦਿਆਂਗਾ। ਪਾਤਸ਼ਾਹ ਕਹਿਣ ਲੱਗੇ, ਹਾਂ ਕਿੱਥੇ ਹੈ ਉਹ? ਅੰਤਰਜਾਮੀ ਸਭ ਕੁਝ ਜਾਣਦੇ ਹੋ। ਆਖਿਆ, ਕਿੱਥੇ ਹੈ ਉਹ? ਤਾਂ ਪਰਿਵਾਰ ਦਿਆਂ ਨੇ ਆਖਿਆ, ਜੀ ਉਹ ਤਾਂ ਕੁਝ ਸਾਲ ਹੋ ਗਏ ਹਨ, ਉਹ ਤਾਂ ਗੁਜ਼ਰ ਗਏ ਹਨ। ਸਾਹਿਬ ਜੀ ਕਹਿਣ ਲੱਗੇ, ਅੱਛਾ, ਅੰਤਰ ਧਿਆਨ ਹੋ ਕੇ ਜਾਂ ਤੱਕਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹ ਬਿਰਧ ਬਾਬਾ ਇਹਨਾਂ ਦੇ ਹੀ ਘਰ ਬਲਦ ਦੀ ਜੂਨ ਪਾ ਕੇ, ਬੈਲ ਦੀ ਜੂਨ ਪਾ ਕੇ ਖੜੋਤਾ ਹੈ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਜਾ ਉਹ ਸਾਹਮਣੇ ਬੈਲ ਖੜੋਤਾ ਨਾ, ਉਹਦੇ ਕੰਨ ਵਿੱਚ ਪਿਛਲੇ ਜਨਮ ਦੀ ਸੋਝੀ ਪਾ, ਆਖ ਤੈਨੂੰ ਗੁਰੂ ਨਾਨਕ ਪਾਤਸ਼ਾਹ ਆਏ ਹਨ ਮੁਕਤ ਕਰਨ ਵਾਸਤੇ, ਜੇ ਤੂੰ ਆਖੇ ਤਾਂ ਕਰ ਦੇਈਏ। ਉਹਨੇ ਸਿਰ ਹਿਲਾਇਆ ਜਿਵੇਂ ਕਹਿੰਦਾ ਹੋਵੇ ਕਿ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ, ਕਿਉਂਕਿ 500 ਦਾ ਤਾਂ ਜੇ ਮੈਂ ਮਰ ਗਿਆ 500 ਦਾ ਤਾਂ ਇਹ ਨੁਕਸਾਨ ਹੋਵੇਗਾ ਪਰਿਵਾਰ ਨੂੰ, ਤੇ 500 ਦਾ ਨਵਾਂ ਬੈਲ ਲਿਆਉਣਾ ਪਵੇਗਾ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ। ਪਾਤਸ਼ਾਹ ਸੇ ਕਹਿਣ ਲੱਗੇ, ਚੱਲ ਮਰਦਾਨੀਆਂ, ਅਜੇ ਇਸਨੇ ਹੋਰ ਮੋਹ ਦੀਆਂ ਚਪੇੜਾਂ ਖਾਣੀਆਂ। ਕੁਝ ਸਮਾਂ ਬਾਅਦ ਗੁਰੂ ਨਾਨਕ ਪਾਤਸ਼ਾਹ मुड़ उत्थों दी लंगे तां की वेख्या, आ बिरद बाबे दी आत्मा कुत्ते दी जूनी विच कार दे बार खड़ोती हुई है, कुत्ता बनिया है। साहब जी कहन लगे, आ मर्दानिया आ जेड़ा आ कूकर बैठा है ना कुत्ता, आ पता ही कौन, आ पिछले जन्म विच ओही बिरद बाबा है। पातशाह इस हालत विच आख्या, हां हुण भी जाके पुछ ले जे मुक्त कर दईए इस नूं। मर्दाने ने पिछले जन्म दी सोजी दे के उसदे कन विच याद कराया, ते ओ इवें भोकिया जिवें कहिंदा होवे, ना महाराज मैं अजे भी मुक्त नहीं होना चाहुंदा, क्योंकि मेरे जिहड़े लड़के हन ना ओ ऐसे अणभोल हन, जो सौंदे हन उन्हां दी नींद ही नहीं खुलदी, ते मैं इस वास्ते बाहर खड़ोता हां पैरे ते के कोई घर दा धन ना लुट के लै जावे। साध संगत बोलो श्री
1: वाहेगुरु।
0: साहब जी हसे आख्या, चल मर्दानिया अजे होर जूनिया पाल। कुछ समय बाद जदों एक मरन लगा, ख्याल उस थां ते गया जिथे घर विच तन दबिया सी, ते सप दी जूनी पा के उस तन ते जा बैठा। एक दिन घर कोई नहीं सी, आ जितने आदमी सन खेतां विच गए सन, माइयां बीबियां कपाह चुनन गईयां सन, एक गोदी दे बच्चे नूं पंगूड़े विच पा दी, ते जदों ओ पिछों बच्चा रोया, ए मोह दा मारिया होया कि मैं जाके बच्चे दा मन परचावां, खुड विचों निकलिया, रस्सी दे राहीं उतरदा होया पलंग ते पंगूड़े विच आ रिहा, ए नहीं समझिया कि मैं सप दी जून विच हां। ताईं किसे ने वेख लिया, लठा नाल मार मार के थां ते खत्म कर दिता। गुरु नानक पातशाह चौजी प्रीतम संसार नूं तारदे होए कुछ वरिया बाद मुड़ उस नगर विचों दी लंघे, तां की वेख्या, ए बिरद बाबे दी आत्मा एक कीड़े दा रूप धार के गंदी नाली विच पई होई है। साध संगत बोलो श्री
1: वाहेगुरु।
0: साहब जी ने आख्या, मर्दानिया आ जिहड़ा कीड़ा नाली विच पिया ना, इस नूं बाहर कढ। ओ पातशाह इस कीड़े नाल तेरा की कम है? मर्दानिया कम है। मर्दाने ने टके दे नाल कीड़े नूं बाहर कढ़िया, साहब जी ने उत्ते जल पुआया, अपनी तली ते रख के पिछले जन्म दी ज्ञात दे के आख्या, क्यों बिरद बाबा तेनू हुण भी मुक्त कर दी ए जां हुण भी जोनियां भोगणियां ने? साध संगत बोलो श्री
1: वाहेगुरु।
0: उस वेले शरीर कड़कड़ा के साहब जी ने ज्ञात जो सोजी जो दे दिती सी, ते फिर आवाज आई, पातशाह मैनू हुण मुक्त कर दे, मैं इस मोह दे किचड़ विच पै के बलद दी कुत्ते दी सप दी कीड़ा आदक जूनियां पाईयां, आ जिन्हां दे वास्ते मैं एडे पाप कीते, जिन्हां दी खातर मैं लोकां नूं धोखे दे के धन इकट्ठा कीता, ओ परिवार दा कोई भी संबंधी मेरे नाल ना निभिया, इस वास्ते पातशाह जी हुण कृपा करो, बहुते फिर वहे किरपन को अब किछ किरपा कीजे, हुण किरपा करके बख्श लो। साहब जी भी क्यों देखन ना पानी विच, बहुते फिर वहे किरपन को अब किछ किरपा कीजे, हुण किरपा करो पातशाह जीओ, हुण मुक्ति देओ। ता साहब जी ने जल दे छटे दे के आप निरंकार दा रूप संतान गुरु नानक पातशाह पशु परेत मुगद को तारे, पाहन पार उतारे, किस किस नु नहीं तारे, आ कीड़े ऊपर भी जल दे छटे मार के आख्या, जप श्री वाहे गुरु, तुसी भी जपो सारे श्री वाहे सत नाम श्री वाहे गुरु दे छटे मार के जदों उस कीड़े नूं साहब जी दी नजर पई, तां ओ कीड़े दी जून छड के बिरद बाबा दिव मूरत धार के गुरु नानक पातशाह दे अगे आ खड़ोता। सारे ही परिवार दे संबंधी लोक पिंड दे वासी इकट्ठे हो के आ चोज वेख रहे हन। आवाज आई बिरद बाबे दी उस रूप विचों, परिवार दियां नूं आख्या, आ जो महापुरख आए हन ए रब दे रूप हन, ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ, ਇਹਨਾਂ ਦੇ ਚਰਨਾਂ ਵਿੱਚ ਪਾਓ ਤਾਂ ਤੁਹਾਡੀ ਕਲਿਆਣਤਾ, ਇਹਨਾਂ ਦਾ ਬਚਨ ਮੰਨੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਸ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਇਹਨਾਂ ਸਵਾਸਾਂ ਦੇ ਨਾਲ ਦਿਹਾੜੀ ਤੈਨੂੰ 24,000 ਸਵਾਸ ਮਿਲਦੇ, ਉਹਨਾਂ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਆਪ ਕਿਆ ਕਰਦੇ ਸਨ, ਦਿਹਾੜੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈ, ਤੇਰੇ ਦਿਨ ਦੇ ਦਿੱਤੇ ਹੋਏ 24,000 ਸਵਾਸ ਸਫਲ ਹੋ ਜਾਣਗੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਤੇ ਫਿਰ ਆਪ ਬੜੇ ਪਿਆਰ ਨਾਲ ਕਿਆ ਕਰਦੇ ਸਨ, ਜੇ ਕੋਈ 6 ਮਾਲਾਂ ਪਹਿਲੀ ਪੌੜੀ ਦੀਆਂ ਰੋਜ਼ ਕਰ ਲਵੇ ਨਾ, ਮੇਰਾ ਤੇ ਗੁਰੂ ਨਾਨਕ ਉਹਦਾ ਜਾਮਨ ਹੋਇਆ, ਮੈਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗਾ। ਪਿਆਰੀ ਸਾਧ ਸੰਗਤ ਜੀਓ, ਆ ਮਨੁੱਖਾ ਜੀਵਨ ਜੋ ਮਿਲਿਆ ਨਾ, ਆ ਜਿਸ ਤਰ੍ਹਾਂ ਇੱਥੇ ਆਪਣਾ ਘਰ ਬਣਾਇਆ, ਅੱਗਾਂ ਵੀ ਘਰ ਦੀ ਸੋਚੋ। ਜੋ ਘਰ ਛੱਡ ਗਵਾਉਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ। ਉੱਥੇ ਤਾਂ ਸਾਹਿਬ ਜੀ ਕਹਿੰਦੇ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਜਿਹੜੇ ਕੁੜਿਆਰ ਹਨ ਉਹਨਾਂ ਨੂੰ ਥਾਂ ਨਹੀਂ ਮਿਲਣੀ, ਉੱਥੇ ਤਾਂ ਸਚਿਆਰਾਂ ਨੂੰ ਥਾਂ ਮਿਲੇਗੀ। ਭਾਵੇਂ ਕੋਈ ਵੀ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਜੇ ਉਸਨੂੰ ਪਰਮਾਤਮਾ ਨੂੰ ਯਾਦ ਕੀਤਾ, ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕੀਤੀ ਹੈ, ਨਾਮ ਜਪਿਆ, ਤਾਂ ਕਬੀਰ ਜੀ ਨਿਰਣਾ ਕਰਦੇ ਹਨ ਗੁਰਬਾਣੀ ਵਿੱਚ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਉਹ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਹੁਣ ਵੇਲਾ ਹੀ ਮੇਰੀ ਇੱਕ ਸਿੱਖਿਆ ਲੈ ਲੈ। ਦੁਨਿਆਵੀ ਸਿੱਖਿਆ ਤਾਂ ਲੈਂਦਾ ਹੈ ਨਾ, ਇੱਕ ਮੇਰੀ ਸਿੱਖਿਆ ਵੀ ਲੈ ਲੈ। ਨਾਨਕ ਆਖੇ ਰੇ ਮਨ ਸੁਣੀਏ ਸਿੱਖ

0: ਏਕ ਓਮਕਾਰ
1: ਗੋਡ ਇਜ ਓਨਲੀ ਵਨ
0: ਸਤ ਨਾਮ
1: ਹਿਜ਼ ਨੇਮ ਇਜ ਟਰੂ
0: ਕਰਤਾ ਪੁਰਖ
1: ਹੀ ਇਜ ਦ ਕ੍ਰੀਏਟਰ
0: ਨਿਰਭਉ
1: ਹੀ ਇਜ ਵਿਦਾਊਟ ਫੀਅਰ
0: ਨਿਰਵੈਰ
1: ਹੀ ਇਜ ਇਨਿਮਿਕਲ ਟੂ ਨਨ
0: ਅਕਾਲ ਮੂਰਤ
1: ਹੀ ਨੇਵਰ ਡਾਈਜ਼
0: ਅਜੂਨੀ
1: ਹੀ ਇਜ ਬਿਯੋਂਡ ਬਰਥ ਐਂਡ ਡੈਥ
0: ਸੈਭੰ
1: ਹੀ ਇਜ ਸੈਲਫ ਇਲਿਮਿਨੇਟਿਡ
0: ਗੁਰ ਪ੍ਰਸਾਦ
1: He is realized by the kindness of the true Guru.
0: Jap.
1: Repeat his name.

ਸ਼ਾਂਤੀ ਜਾਂ ਠੰਡਕ ਪਹੁੰਚਾ ਸਕਦੀ ਹੈ। ਮਨ ਨੂੰ ਆਤਮਾ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਚੰਦਨ ਮਸਤਕ ਤੇ ਲਾਉਂਦੇ ਨੇ ਇਸੇ ਵਾਸਤੇ ਕਿ ਮਸਤਕ ਵਿੱਚ ਦਿਮਾਗ ਹੁੰਦਾ ਹੈ ਔਰ ਦਿਮਾਗ ਵਿੱਚ ਅਨੇਕਾਂ ਫਤੂਰ ਹੁੰਦੇ ਨੇ। ਦਿਮਾਗ ਵਿੱਚ ਫਤੂਰ ਹੋਵੇ, ਦਿਮਾਗ ਵਿੱਚ ਕ੍ਰੋਧ ਉਤਪੰਨ ਹੋ ਜਾਏ, ਸਾਰਾ ਸਰੀਰ ਕ੍ਰੋਧਾ ਅਗਨੀ ਦੇ ਵਿੱਚ ਥਰ ਥਰ ਕੰਬਣ ਲੱਗਦਾ ਹੈ। ਮਸਤਕ ਤੇ ਚੰਦਨ ਲਾਉਣ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਦਾਇਕ। ਲੇਕਿਨ ਜੇ ਮਨ ਵਿੱਚ ਅਗਨੀ ਹੋਵੇ, ਕ੍ਰੋਧ ਦੀ ਅਗਨੀ, ਤੇ ਮਸਤਕ ਤੇ ਚੰਦਨ ਲਾਇਆ ਹੈ, ਮਨ ਦੀ ਅਗਨ ਨਹੀਂ ਬੁਝੇਗੀ। ਉਹ ਤੇ ਤਾਂ ਬੁਝੇਗੀ ਜੇ ਇਸ ਨੂੰ ਹਰੀ ਨਾਮ ਦਾ ਰੰਗ ਚੜਾਵੇਗਾ, ਪਰਮੇਸ਼ਵਰ ਦੇ ਨਾਮ ਦੀ ਇਸ ਨੂੰ ਸ਼ਾਂਤੀ ਮਿਲੇਗੀ। ਉਹਦਾ ਚਿੰਤਨ ਕਰਕੇ ਇਸ ਮਨ ਨੂੰ ਸ਼ੀਤਲਤਾ ਪ੍ਰਾਪਤ ਹੋਵੇਗੀ। ਜਰਾ ਧਿਆਨ ਦੇਣਾ, ਜ਼ਾਲਮ ਨੇ ਇੱਕ ਐਸਾ ਕਾਂਡ ਰਚਿਆ ਜੋ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਤੇ ਦ੍ਰਿਸ਼ਟੀ ਨਹੀਂ ਆਉਂਦਾ। ਇਸ ਕਲਯੁਗ ਦੀ ਤੇ ਕਿਆ ਗੱਲ ਹੈ, ਪਿਛਲੇ ਜਿਹੜੇ ਬੀਤੇ ਹੋਏ ਸਮੇਂ ਨੇ, ਯੁਗ ਨੇ, ਉਹਨਾਂ ਵਿੱਚ ਵੀ ਐਸੀ ਘਟਨਾ ਕਿਧਰੇ ਸੁਣਨ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ। ਭੱਠੀ ਤਿਆਰ ਕੀਤੀ ਗਈ ਹੈ, ਉੱਤੇ ਲੋਹ ਰੱਖੀ ਹੈ, ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ, ਲੱਕੜਾਂ ਲਿਆ ਕੇ ਅੱਗ ਬਾਲੀ ਗਈ। ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ, ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ ਔਰ ਕਹਿਣ

ਵਾਹਿਗੁਰੂ ਦੀ ਇਹੀ ਰਜ਼ਾ ਹੈ, ਮੈਨੂੰ ਪਰਵਾਹ ਨਹੀਂ। ਜਿਸ ਹਾਲ ਵਿੱਚ ਮੇਰਾ ਮਾਲਕ ਖੁਸ਼ ਰਹੇ, ਮੈਂ ਤੇ ਉਹੀ ਉਹ ਕੰਮ ਕਰਨਾ ਹੈ। ਜੇ ਉਸ ਦੀ ਰਜ਼ਾ ਹੈ ਤਵੀ ਦੇ ਉੱਤੇ ਮੈਂ ਬੈਠਾ, ਅੱਗ ਦੇ ਉੱਤੇ ਮੈਂ ਬੈਠਾ, ਮੈਨੂੰ ਪਰਵਾਹ ਨਹੀਂ। ਹਜ਼ੂਰ ਨੇ ਚੌਂਕੜਾ ਲਾ ਲਿਆ ਔਰ ਚੌਂਕੜਾ ਲਾਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦੇ, ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ, ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ ਹੈ। ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ ਤੇ ਚਵਰ ਝੁਲਿਆ ਕਰਦਾ ਸੀ। ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ, ਪਰ ਇਸ ਹਾਲ ਵਿੱਚ ਵੀ ਆਪਣੇ ਸਮਾਨਕ ਦੇ ਸ਼ੁਕਰਾਨੇ ਵਿੱਚ ਆਨੰਦਿਤ ਹੋ ਰਹੇ ਨੇ।

ਉੱਤੋਂ ਸੂਰਜ ਕਹਿਰ ਵਰਤਾ ਰਿਹਾ ਹੈ, ਅੱਤ ਦੀ ਗਰਮੀ। ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ। ਕਿਸੇ ਨੇ ਆਖਿਆ, ਪਾਤਸ਼ਾਹ ਇਹ ਜ਼ਾਲਮ ਇਤਨੇ ਤਸੀਹੇ ਦੇ ਰਹੇ ਨੇ ਔਰ ਆਪ ਇੰਨੀ ਸ਼ਾਂਤੀ ਨਾਲ ਸਭ ਕੁਝ ਬਰਦਾਸ਼ਤ ਕਰੀ ਜਾ ਰਹੇ ਹੈ। ਹਜ਼ੂਰ ਕਹਿਣ ਲੱਗੇ, ਇਹਨਾਂ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਰਹੀ ਹੈ, ਇਹਨਾਂ ਦੇ ਅੰਦਰ ਨਫ਼ਰਤ ਦਵੇਸ਼ ਭਾਵਨਾ ਦੀ ਅਗਨ ਭੜਕ ਰਹੀ ਹੈ, ਜੋ ਇਹਨਾਂ ਨੂੰ ਮਜਬੂਰ ਕਰਦੀ ਹੈ ਕਿ ਇਹ ਜ਼ੁਲਮ ਕਰਨ। ਇਹ ਸੋਚ ਰਹੇ ਨੇ ਕਿ ਮੈਂ ਵੀ ਇਸ ਤਪਸ ਦਾ ਪ੍ਰਭਾਵਿਤ ਹੋ ਜਾਵਾਂ, ਇਸ ਨਾਲ ਮੈਨੂੰ ਵੀ ਕੁਝ ਪ੍ਰਭਾਵ ਪਵੇ, ਪਰ ਮੇਰੇ ਗੁਰੂ ਨੇ, ਮੇਰੇ ਪਰਮੇਸ਼ਵਰ ਨੇ, ਜੋ ਮੇਰੇ ਅੰਦਰ ਇੱਕ ਨਾਮ ਦਾ, ਜੋ ਸਾਰੀਆਂ ਸ਼ੀਤਲਤਾਵਾਂ ਦਾ ਇੱਕ ਸੋਮਾ ਹੈ, ਉਹ ਐਸਾ ਅੰਮ੍ਰਿਤ ਨਾਮ ਬਖਸ਼ਿਸ਼ ਕੀਤਾ ਹੈ ਕਿ ਇਹ ਤਪਦੇ ਹੋਏ ਕੜਾਹੇ, ਤਪਦੇ ਹੋਏ ਹਿਰਦੇ ਉਸ ਨਾਮ ਦੀ ਸ਼ੀਤਲਤਾ ਨੂੰ ਪ੍ਰਾਪਤ ਕਰਕੇ ਸ਼ਾਂਤ ਹੋ ਜਾਂਦੇ। ਪਰ ਇਹ ਸ਼ੀਤਲਤਾ, ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹੋਵਣ, ਜਿਨ੍ਹਾਂ ਦੇ ਸ੍ਰੇਸ਼ਟ ਉੱਤਮ ਭਾਗ ਹੋਵਣ, ਤੇ ਹਰੀ ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਵਰਨਾ ਮਨੁੱਖ ਜ਼ਬਾਨ ਤੋਂ ਤੇ ਜ਼ਰੂਰ ਜਪਦਾ ਉਸ ਪਰਮੇਸ਼ਵਰ ਦਾ ਨਾਮ, ਪਰ ਜੇ ਅੰਦਰ ਕ੍ਰੋਧ ਦੀ ਅਗਨੀ ਹੋਵੇ ਉਹ ਜਪੇ ਦਾ ਕੋਈ ਫਾਇਦਾ ਨਹੀਂ। ਜੇ ਅੰਦਰ ਲੋਭ ਦੀ ਲਾਲਸਾ ਹੋਵੇ, ਜੇ ਅੰਦਰ ਨਫ਼ਰਤ ਹੋਵੇ, ਦਵੇਸ਼ ਭਾਵਨਾ ਹੋਵੇ, ਉਸ ਰਸਨਾ ਤੋਂ ਜਪੇ ਦਾ ਕੋਈ ਫਾਇਦਾ ਨਹੀਂ। ਤੋ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਇੱਕ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਇਹ ਕ੍ਰੋਧ ਦੀ ਅਗਨੀ ਬੁਝ ਸਕਦੀ ਹੈ ਜੇ ਨਾਮ ਦਾ ਸ਼ੀਤਲ ਅੰਮ੍ਰਿਤ, ਉਹ ਸਰੋਵਰ, ਉਹ ਸੋਮਾ ਹਿਰਦੇ ਵਿੱਚ ਵਸਾ।

ਹੁਣ ਤੇ ਧਰਮ ਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹੋ ਹਣੇ ਤੂੰ ਨੈ ਛੁਟੇ ਨਿਕਟ ਨਾ ਜਾਇਓ ਤੂੰ, ਕਿਉਂਕਿ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਨਾਮ ਦਾ ਸੋਮਾ ਬਖਸ਼ਿਸ਼ ਕੀਤਾ।

ਆਪਣੇ ਸਤਿਗੁਰ ਕੇ ਬਲਹਾਰੇ ਗੁਰੂ ਨਾਰਾਇਣ ਦਾ ਗੁਰ ਗੁਰ ਸੱਚਾ ਸਿਰਜਣਹਾਰ।

ਆਪਣੇ ਸਤਿਗੁਰ ਕੇ ਬਲਹਾਰੇ, ਆਪਣੇ ਸਤਿਗੁਰ ਕੇ ਬਲਹਾਰੇ, ਆਗੇ ਸੁਖ ਪਾਛੇ ਸੁਖ ਸਹਿਜਾ, ਕਰ ਆਨੰਦ ਹਮਾਰੇ, ਆਗੇ ਸੁਖ ਪਾਛੇ ਸੁਖ ਸਹਿਜਾ, ਸਿਮਰ ਸਿਮਰ ਸਿਮਰ ਨਾਮ ਜੀਵਾ।

ਮਹਾਰਾਜ ਦੇ ਦਰਬਾਰ ਵਿਚ ਤਾਊਸ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਸਭ ਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਏ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀ

ਜਾਂ ਆਪਣੇ ਸਰੀਰ ਨੂੰ ਅੱਗ ਉੱਪਰ ਰੱਖ ਕੇ ਤੇ ਫਿਰ ਵੀ ਪਰਮਾਤਮਾ ਦੇ ਪਾਣੀ ਵਿੱਚ ਰਵੇ, ਫਿਰ ਵੀ ਉਸਦੇ ਹੁਕਮ ਵਿੱਚ ਰਵੇ, ਐਸਾ ਕੌਣ ਹੈ? ਕਿਰਪਾ ਕਰੋ, ਸਿਰਫ ਇਹ ਬਾਣੀ ਮੂਝ ਬਾਣੀ ਹੀ ਉਚਾਰੀ ਹੈ ਕਿ ਇਸ ਦੇ ਉੱਪਰ ਕੋਈ ਅਮਲ ਕਰਨ ਵਾਲਾ ਵੀ ਹੈ? ਤਾਂ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਸਾਈਂ ਮੀਆਂ ਮੀਰ, ਸਮਾਂ ਆਵੇਗਾ, ਇਹ ਜੋ ਅੱਖਰ ਅਸੀਂ ਲਿਖੇ ਹਨ, ਜੋ ਅੱਖਰ ਉਚਾਰੇ ਹਨ, ਇਹਨਾਂ ਤੇ ਅਮਲ ਵੀ ਕਰਕੇ ਦੱਸਾਂਗੇ। ਤੇ ਫਿਰ ਸਮਾਂ ਆ ਬਣੇ ਜਦੋਂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਚੰਦੂ, ਜਿਸ ਦੀ ਲੜਕੀ ਦਾ ਰਿਸ਼ਤਾ ਲੈ ਕੇ ਲਾਗੀ ਹਰਿਮੰਦਰ ਸਾਹਿਬ ਆਏ ਗੁਰੂ ਹਰਗੋਬਿੰਦ ਜੀ ਵਾਸਤੇ, ਤੇ ਲਾਗੀਆਂ ਨੇ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਵੇਖਿਆ ਤਾਂ ਆਖਿਆ, ਇਸ ਤੋਂ ਸੁੰਦਰ ਸੰਸਾਰ ਤੇ ਹੋਰ ਕੌਣ ਹੋ ਸਕਦਾ? ਤੇ ਚੰਦੂ ਦੀਵਾਨ ਦੀ ਲੜਕੀ ਵਾਸਤੇ ਇਹ ਵਾਰ ਸਭ ਤੋਂ ਅੱਛਾ ਹੈ। ਉਹਨਾਂ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿ ਇਹ ਲੜਕਾ ਚੰਦੂ ਦੀਵਾਨ ਦੀ ਲੜਕੀ ਵਾਸਤੇ ਅਸੀਂ ਆਪ ਪਾਸੋਂ ਮੰਗਦੇ ਹਾਂ। ਸਾਹਿਬ ਜੀ ਨੇ ਕਿਹਾ, ਅੱਛਾ। ਜਿਸ ਵੇਲੇ ਲਾਗੀ ਸਗਨ ਦੇ ਕੇ ਗਏ ਤੇ ਚੰਦੂ ਦੀਵਾਨ ਨੂੰ ਜਾ ਕੇ ਆਖਿਆ ਕਿ ਅਸੀਂ ਆਪ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਪੁੱਤਰ ਗੁਰੂ ਹਰਗੋਬਿੰਦ ਜੀ ਨਾਲ ਕਰ ਦਿੱਤਾ ਹੈ, ਤਾਂ ਚੰਦੂ ਦੀਵਾਨ, ਜਿਸ ਨੂੰ ਆਪਣੇ ਪਦ ਦਾ ਅਹੰਕਾਰ ਸੀ ਕਿ ਮੈਂ ਰਾਜੇ ਦਾ ਦੀਵਾਨ ਹਾਂ, ਬੜੇ ਗੁਰੂ ਘਰ ਵਾਸਤੇ ਕਬੂਲ ਬੋਲਿਆ ਕਿ ਤੁਸੀਂ ਇਹ ਰਿਸ਼ਤਾ ਕਿੱਥੇ ਕਰ ਆਏ ਹੋ? ਮੈਂ ਕਿੱਥੇ ਰਾਜੇ ਦਾ ਦੀਵਾਨ ਔਰ ਕਿੱਥੇ ਉਹ ਫਕੀਰਾਂ ਦੀ ਗੱਦੀ? ਇਹ ਤੁਸੀਂ ਚੰਗਾ ਨਹੀਂ ਕੀਤਾ। ਗੁਰੂ ਘਰ ਵਾਲ ਜਦੋਂ ਕਬੂਲ ਬੋਲੇ ਕਬੂਲ ਬੋਲੇ ਤੇ ਇਹ ਗੱਲ ਸੰਗਤ ਨੂੰ ਪਤਾ ਲੱਗ ਗਈ ਤਾਂ ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ ਗਰੀਬ ਨਿਵਾਜ, ਇਸ ਚੰਦੂ ਦੀਵਾਨ ਦਾ ਜੋ ਲੜਕੀ ਦਾ ਰਿਸ਼ਤਾ ਹੈ ਗੁਰੂ ਹਰਗੋਬਿੰਦ ਜੀ ਦੇ ਨਾਲ ਨਹੀਂ ਕਰਨਾ, ਕਿਉਂਕਿ ਇਸਨੇ ਗੁਰੂ ਘਰ ਦੀ ਵਾਸਤੇ ਕਬੂਲ ਬੋਲੇ ਹਨ। ਤੇ ਜਦੋਂ ਸਾਹਿਬ ਜੀ ਨੇ ਮਨਾ ਕਰ ਦਿੱਤਾ ਤਾਂ ਇਹ ਚੰਦੂ ਪਾਪੀ ਦੇ ਮਨ ਵਿੱਚ ਆਇਆ ਕਿ ਇਹ ਤਾਂ ਮੇਰੀ ਬੜੀ ਬੇਅਦਬੀ ਕੀਤੀ ਹੈ ਇਹਨਾਂ ਨੇ, ਗੁਰੂ ਅਰਜਨ ਦੇਵ ਜੀ ਨੇ ਮੇਰਾ ਰਿਸ਼ਤਾ ਮੋੜ ਦਿੱਤਾ, ਇਹਨਾਂ ਨੂੰ ਅਜੇ ਨਹੀਂ ਪਤਾ ਕਿ ਮੈਂ ਕਿਸ ਪਦਵੀ ਤੇ ਹਾਂ ਤੇ ਮੈਂ ਇਹਨਾਂ ਦੇ ਨਾਲ ਕੀ ਕੁਝ ਕਰ ਸਕਦਾ। ਤਾਂ ਫਿਰ ਚੰਦੂ ਦੀਵਾਨ ਨੇ ਛਲ ਕਰਕੇ ਚਿੱਠੀ ਲਿਖੀ ਗੁਰੂ ਅਰਜਨ ਦੇਵ ਜੀ ਨੂੰ ਕਿ ਆਪ ਲਾਹੌਰ ਆਓ। ਅੰਤਰਜਾਮੀ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਸਭ ਕੁਝ ਜਾਣਦੇ ਸਨ, ਜਿਸ ਵੇਲੇ ਚੱਲਣ ਲੱਗੇ ਹਰਿਮੰਦਰ ਸਾਹਿਬ ਤੋਂ ਕੁਝ ਪਿਆਰ ਵਾਲੇ ਨਾਲ ਤੁਰ ਪਏ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਕਿੱਥੇ ਤੁਰੇ ਹੋ? ਆਖਿਆ, ਬਾਬਾ ਜੀ ਲਾਹੌਰ ਕਿਸੇ ਜ਼ਰੂਰੀ ਕੰਮ ਨੂੰ ਚੱਲੇ ਹਾਂ, ਕਿਸੇ ਜ਼ਰੂਰੀ ਕੰਮ ਨੂੰ ਚੱਲੇ ਹਾਂ। ਤਾਂ ਬਾਬਾ ਬੁੱਢਾ ਜੀ ਤਾਂ ਬ੍ਰਹਮ ਗਿਆਨੀ ਸਨ, ਜਿਸ ਵੇਲੇ ਨੇਤਰ ਬੰਦ ਕਰਕੇ ਵੇਖਿਆ ਕਿ ਕਿਸ ਕੰਮ ਨੂੰ ਚੱਲੇ ਹਨ ਸਾਹਿਬ ਜੀ, ਤਾਂ ਕੀ ਤੱਕਿਆ ਲਾਹੌਰ ਦੇ ਵਿਚਕਾਰ ਚੰਦੂ ਦੀਵਾਨ ਦੀ ਹਵੇਲੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹਾਂ ਤੇ ਬੈਠੇ ਹੋਏ। ਭੁੱਬਾਂ ਨਿਕਲੀਆਂ ਬਾਬੇ ਬੁੱਢੇ ਦੀਆਂ। ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ ਇਹ ਰਾਜ ਹੀ ਰਹਿਣ ਦੇਣਾ, ਖੋਲਣਾ ਨਹੀਂ। ਗਰੀਬ ਨਿਵਾਜ ਚੱਲੇ ਹੋ, ਇੱਕ ਵਾਰ ਮਾਤ ਗੰਗਾ ਜੀ ਨੂੰ ਤਾਂ ਦਰਸ਼ਨ ਦੇ ਜਾਓ, ਜੋ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਸਨ। ਬਾਬਾ ਬੁੱਢਾ ਜੀ ਭੱਜ ਕੇ ਗਏ ਲੰਗਰ ਵਿੱਚੋਂ, ਮਾਤ ਗੰਗਾ ਜੀ ਨੂੰ ਸੱਦਿਆ, ਮਾਤਾ ਜੀ ਸਾਹਿਬ ਜੀ ਚੱਲੇ ਹਨ ਲਾਹੌਰ, ਤੇ ਸੱਚਮੁੱਚ ਇਸ ਵਾਰ ਜਦੋਂ ਜਾਣਗੇ ਵਾਪਸ ਪਰਤ ਕੇ ਨਹੀਂ ਆਉਣਗੇ। ਐਸਾ ਕਿਹੜਾ ਜ਼ਰੂਰੀ ਕੰਮ ਪੈ ਗਿਆ? ਇਸ ਵੇਲੇ ਆਏ ਮਾਤ ਗੰਗਾ ਜੀ ਨੇ ਜਦੋਂ ਨੇਤਰ ਬੰਦ ਕਰਕੇ ਧਿਆਨ ਵਿੱਚ ਵੇਖਿਆ ਤਾਂ ਆਪ ਦੀਆਂ ਵੀ ਭੁੱਬਾਂ ਨਿਕਲੀਆਂ।
साहब श्री गुरु अर्जुन देव महाराज निम्रता दे पुंज कहन लगे, गंगा जी साडे शरीरां दा मेल हुण इत्थे तक ही सी, अगे हुण असी गुरु नानक दी दरगाह विच इकट्ठे होवांगे। साध संगत बोलो श्री, साध संगत बोलो श्री। गुरु हरगोबिंद जी जो उस वेले बाल अवस्था विच सन, आए पिता दे दर्शन कीते, साहब जी ने सोना हाथ गुरु हरगोबिंद जी दे सिर ते रखिया, ते फिर लाहौर वाल चाले पा दिते। नाल तुरी जाउंदे हन गुरु अर्जन देव पातशाह, ते नाल रसना तो ए शब्द उचारी जाउंदे हन, की कहंदे हन।

ਦੂਰੀ ਤੱਕ ਸਾਹਿਬ ਜੀ ਨਾਲ ਗਈਆਂ। ਚਾਰੇ ਪਾਸੇ ਸੰਗਤਾਂ ਦੀ ਅੱਖਾਂ ਵਿੱਚ ਆਸੂ ਹਨ। ਸਾਹਿਬ ਜੀ ਕਹਿਣ ਲੱਗੇ, ਬਸ ਸਾਧ ਸੰਗਤ, ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾਓ ਤੇ ਸਾਡੇ ਨਾਲ ਕੁਝ ਪਿਆਰ ਵਾਲੇ ਅੱਗੇ ਜਾਣਗੇ। ਤੇ ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਪਹੁੰਚੇ ਤਾਂ ਚੰਦੂ ਦੀਵਾਨ, ਜੋ ਅਹੰਕਾਰ ਦੇ ਮਦ ਵਿੱਚ ਸੀ ਕਿ ਮੈਂ ਰਾਜੇ ਦਾ ਦੀਵਾਨ ਹਾਂ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਇਹ ਰਿਸ਼ਤਾ ਆਪ ਗੁਰੂ ਹਰਗੋਬਿੰਦ ਜੀ ਦਾ ਮੇਰੀ ਲੜਕੀ ਨਾਲ ਕਰ ਦਿਓ ਤਾਂ ਮੈਂ ਸਾਰੇ ਸੁੱਖ ਤੁਹਾਨੂੰ ਦਿਆਂਗਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਚੰਦੂ, ਮੈਂ ਸੰਗਤ ਦਾ ਹੁਕਮ ਮੋੜ ਨਹੀਂ ਸਕਦਾ। ਸੰਗਤ ਦਾ ਹੁਕਮ ਹੈ, ਸਾਧ ਸੰਗਤ ਦਾ ਹੁਕਮ ਹੈ, ਇਹ ਰਿਸ਼ਤਾ ਤੇਰੀ ਲੜਕੀ ਦੇ ਨਾਲ ਗੁਰੂ ਹਰਗੋਬਿੰਦ ਜੀ ਦਾ ਨਹੀਂ ਹੋ ਸਕਦਾ। ਤੂੰ ਸੁੱਖ ਦੇ ਦੁੱਖ ਦੇ, ਇਹ ਤੇਰੇ ਹੱਥ ਨਹੀਂ, ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ। ਤਾਂ ਚੰਦੂ ਪਾਪੀ ਨੇ ਆਪਣੀ ਹਵੇਲੀ ਵਿੱਚ, ਜਿੱਥੇ ਤੱਤੀ ਲੋ ਅੰਦਰ ਲਾਈ ਹੋਈ ਹੈ, ਅੱਗ ਬਲ ਰਹੀ ਹੈ ਥੱਲੇ, ਉੱਪਰ ਤਵਾ ਲਾਲ ਹੋਇਆ ਪਿਆ, ਆਖਿਆ ਫਿਰ ਜੇ ਇਹ ਰਿਸ਼ਤਾ ਕਬੂਲ ਨਹੀਂ ਕਰਨਾ ਤਾਂ ਇਹ ਤੱਤੀ ਲੋ ਤੇ ਬਹਿਣਾ ਪਵੇਗਾ। ਸਾਹਿਬ ਜੀ ਕਹਿਣ ਲੱਗੇ, ਜੇ ਅਕਾਲ ਪੁਰਖ ਦਾ ਪਾਣਾ ਇਵੇਂ ਹੈ ਤਾਂ ਤੇਰਾ ਕੀ ਆ, ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਕੇ ਤੇ ਤੱਤੀ ਲੋ ਤੇ ਚੌਕੜਾ ਮਾਰ ਕੇ ਬਹਿ ਗਏ। ਸਾਧ ਸੰਗਤ ਬੋਲੋ ਸ੍ਰੀ। ਤੇ ਫਿਰ ਐਸੀ ਅਡੋਲ ਬੈਠੇ। ਇੱਕ ਦਿਨ ਬੀਤ ਗਿਆ, ਦੋ ਦਿਨ ਬੀਤ ਗਏ ਤੇ ਚੰਦੂ ਪਾਪੀ ਅਜੇ ਵੀ ਮਨ ਇਹਦਾ ਠਰਿਆ ਨਹੀਂ। ਆਖਿਆ, ਰੇਤ ਤਪਾਓ। ਰੇਤ ਤਪਾਈ, ਪੜਪੂੰਜੇ ਨੂੰ ਸੱਦਿਆ ਜੋ ਦਾਣੇ ਪੁੰਦਾ ਸੀ ਕਿ ਤੂੰ ਆਪਣੇ ਕੜਛੇ ਭਰ ਭਰ ਕੇ ਗਰਮ ਰੇਤ ਲੈ ਕੇ ਅਰਜਨ ਦੇ ਸਿਰ ਵਿੱਚ ਪਾ। ਸਾਧ ਸੰਗਤ ਬੋਲੋ ਸ੍ਰੀ। ਪਹਿਲੋਂ ਤੱਤੀ ਤਵੀ ਅੱਗ ਬਲ ਰਹੀ ਹੈ, ਉੱਤੋਂ ਗਰਮ ਰੇਤ ਦੇ ਕੜਛੇ ਪੈ ਰਹੇ ਹਨ ਤੇ ਸਾਹਿਬ ਜੀ ਦੇ ਜਦੋਂ ਵੀ ਬੁੱਲ ਫੁਰਕਦੇ ਹਨ ਤਾਂ ਵਿੱਚੋਂ ਇਹੀ ਆਵਾਜ਼ ਆਉਂਦੀ ਹੈ, ਤੇਰਾ ਕੀ ਆ, ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ। ਸਾਈਂ ਮੀਆਂ ਮੀਰ ਜਦੋਂ ਪਤਾ ਲੱਗਿਆ ਸਾਹਿਬ ਜੀ ਗੁਰੂ ਅਰਜਨ ਦੇਵ ਲਾਹੌਰ ਆਏ ਹਨ, ਜਦੋਂ ਦਰਸ਼ਨ ਕਰਨ ਆਇਆ, ਵੇਖ ਕੇ ਹੈਰਾਨ ਰਹਿ ਗਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਹਨ, ਉੱਤੇ ਗਰਮ ਰੇਤੇ ਪੈ ਰਹੇ ਹਨ। ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਕੀ ਪਾਣਾ ਹੈ? ਸਾਹਿਬ ਜੀ ਕਹਿਣ ਲੱਗੇ, ਸਾਈਂ ਮੀਆਂ ਮੀਰ, ਤੂੰ ਪੁੱਛਿਆ ਸੀ ਨਾ ਐਸੇ ਪਿਆਰੇ ਦੇ ਦਰਸ਼ਨ ਕਰਾਓ ਕਿ ਜੋ ਕਹਿੰਦਾ ਹੋਵੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਆ ਵੇਖ ਲੈ, ਅਗਨ ਵਿੱਚ ਸਰੀਰ ਜਲ ਰਿਹਾ ਹੈ, ਤਨ ਤਪ ਰਿਹਾ ਹੈ, ਮਨ ਸ਼ਾਂਤ ਹੈ ਹਰੀ ਨਾਮ ਸੇ। ਅੰਦਰ ਪਰਮੇਸ਼ਵਰ ਦਾ ਨਾਮ ਵਸਿਆ, ਅੰਦਰ ਸੇਕ ਨਹੀਂ ਪਹੁੰਚ ਰਿਹਾ ਮਨ ਨੂੰ, ਆ ਸਰੀਰ ਨੂੰ ਕਿਆ ਦੁੱਖ ਦੇਵੇਗਾ ਇਹ? ਚੰਦੂ, ਸਾਈਂ ਮੀਆਂ ਮੀਰ, ਜਿਸਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਜਾਤ ਦਾ ਮੁਸਲਮਾਨ ਸੀ ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਿਆਰਾ ਸੀ, ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਮੁਸਲਮਾਨ ਮੀਆਂ ਮੀਰ ਪਾਸੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਹਰਿਮੰਦਰ ਸਾਹਿਬ ਸਾਜਿਆ ਤਾਂ ਨੀਂਹ ਹਰਿਮੰਦਰ ਸਾਹਿਬ ਦੀ ਮੀਆਂ ਮੀਰ ਪਾਸੋਂ ਰਖਾਈ ਕਿ ਇਹ ਸਾਂਝੀ ਵਾਲਤਾ ਦਾ ਘਰ ਹੈ, ਗੁਰੂ ਨਾਨਕ ਦਾ ਘਰ ਸਾਂਝੀ ਵਾਲਤਾ ਦਾ ਹੈ। ਮੀਆਂ ਮੀਰ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਜੇ ਆਪ ਕੋਈ ਕਲਾ ਨਹੀਂ ਦਿਖਾਉਂਦੇ, ਸ਼ਕਤੀ ਨਹੀਂ ਦਿਖਾਉਂਦੇ ਤਾਂ ਮੈਨੂੰ ਹੁਕਮ ਕਰੋ, ਮੈਂ ਦਿਖਾਵਾਂ। ਸਾਹਿਬ ਜੀ ਕਹਿਣ ਲੱਗੇ, ਮੀਆਂ ਮੀਰ, ਕਰਨਾ ਵੱਡੀ ਗੱਲ ਨਹੀਂ ਹੈ, ਜਰਨਾ ਵੱਡੀ ਗੱਲ ਹੈ। ਸ਼ਕਤੀ ਹੁੰਦਿਆਂ ਹੋਇਆਂ
जर लैणा ਇਹ ਵੱਡੀ ਗੱਲ ਹੈ। ਤਾਂ ਉੱਪਰ ਵੇਖ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਹਜ਼ਰਤ ਮੀਆਂ ਮੀਰ ਉੱਪਰ ਤੱਕ ਜਾਂ ਉੱਪਰ ਦੇਖਿਆ ਤਾਂ 33 ਕਰੋੜ ਦੇਵੀ ਦੇਵਤਾ ਹੱਥ ਬੰਨੇ ਖੜੋਤੇ ਹਨ। ਗਰੀਬ ਨਿਵਾਜ ਸਾਨੂੰ ਹੁਕਮ ਕਰ। ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਣੀ ਵਿੱਚ ਬੈਠੇ ਹਨ ਤੇ ਕੀ ਕਹਿ ਰਹੇ

ਤੇ ਇਸੇ ਤਰ੍ਹਾਂ ਭਗਤ ਨਾਮਦੇਵ ਸੰਤਾਂ ਦਾ ਸੰਗ ਕਰਦੇ, ਨਾਮ ਜਪਦੇ, ਪਰਮਾਤਮਾ ਨੂੰ ਯਾਦ ਕਰਦੇ ਆਪਣੀ ਉਮਰ ਬਿਤਾਉਂਦੇ ਗਏ। ਥੋੜੇ ਜੇ ਵੱਡੇ ਹੋਏ

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ ਨਾਲੇ ਤੇ ਆਪਣੀ ਪਿਆਸ ਬੁਝਾਉਂਦੇ ਗਏ। ਨਾਲੇ ਫਿਰ

ਕਿਹਾ ਗਿਆਨੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ। ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ।

ਉਹ ਨਾਰਾਇਣ ਨੇ ਸੁਣੀ। ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ, ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ, ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ, ਤਾਂ ਸਾਰੇ ਆਏ

ਅੱਗੇ ਨਾਮਦੇਵ ਹੁਣ ਤੂੰ ਆਪਣੀ ਪਿਆਸ ਬੁਝਾ ਲੈ। ਤੇਰੀ ਨਾਰਾਇਣ ਨੇ ਸੁਣ ਲਈ, ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ।

ਕਿ ਉਸ ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ। ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸ ਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ

ਕਾਮਦੇਵ ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇ

500 ਹੈ ਰੱਖਦਾ 5 ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾ ਲਵਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ

ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ

अमृत, अमृत की है, अमृत है परमेश्वर का नाम।

ਤਿਆਰ ਕਰਕੇ ਸਿੱਖਾਂ ਨੂੰ ਪਿਆਇਆ ਤੇ ਖਾਲਸਾ ਪੰਥ ਸਾਜਿਆ। ਪਰ ਇਸ ਅੰਮ੍ਰਿਤ ਦੀ ਕਹਾਣੀ ਬੜੀ ਲੰਮੀ, ਚਾਰ ਯੁੱਗ ਹੋਏ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ। ਹਰ ਯੁੱਗ ਵਿੱਚ ਅੰਮ੍ਰਿਤ ਪੀਤਾ ਗਿਆ, ਪਰ ਅੰਮ੍ਰਿਤ ਪੀਣ ਦਾ ਢੰਗ ਵੱਖਰਾ, ਅੰਮ੍ਰਿਤ ਲੱਭਣ ਦਾ ਢੰਗ ਵੱਖਰਾ। ਇੱਕ ਗੱਲ ਹੋਰ, ਕੁਝ ਲੋਕਾਂ ਅੰਮ੍ਰਿਤ ਪੀਤਾ ਪਹਿਲਿਆਂ ਯੁੱਗਾਂ ਵਿੱਚ ਅਮਰ ਹੋਣ ਵਾਸਤੇ ਕਿ ਸਾਨੂੰ ਮੌਤ ਨਾ ਆਵੇ, ਕੋਈ ਦੁੱਖ ਲਾਗੇ ਨਾ ਆਵੇ, ਆਪਣੇ ਵਾਸਤੇ ਅੰਮ੍ਰਿਤ ਪੀਤਾ ਆਪਣੇ ਭਲੇ ਵਾਸਤੇ। ਪਰ ਜਿਹੜਾ ਅੰਮ੍ਰਿਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਪਿਆਇਆ, ਉਹ ਅੰਮ੍ਰਿਤ ਆਪਾ ਵਾਰਨ ਵਾਸਤੇ, ਜ਼ੁਲਮ ਖਤਮ ਕਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ। ਤੋ ਆਓ ਵਿਚਾਰ ਕਰੀਏ ਪਹਿਲਾਂ ਸਤਯੁਗ ਬਾਰੇ ਕਿ ਸਤਯੁਗ ਵਿੱਚ ਇਹ ਅੰਮ੍ਰਿਤ ਕਿਸ ਤਰ੍ਹਾਂ ਮਿਲਿਆ ਤੇ ਕਿਸ ਤਰ੍ਹਾਂ ਪੀਤਾ ਗਿਆ। ਪਹਿਲਾਂ ਹਿੰਦੂ ਮਤ ਅਨੁਸਾਰ ਕਥਾ, ਉਸ ਤੋਂ ਬਾਅਦ ਗੁਰਮਤ ਅਨੁਸਾਰ।

ਅੰਮ੍ਰਿਤ ਦਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ, ਅੰਮ੍ਰਿਤ ਦਾ ਘੜਾ ਦੈਂਤਾਂ ਦੇ ਹੱਥ ਵਿਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਘੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਘੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿਚ ਅੰਮ੍ਰਿਤ ਦਾ ਘੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਘੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ ਛਲ

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਦਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁਗ ਬੀਤੇ, ਤ੍ਰੇਤਾ ਯੁਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਤੈਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ। ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਨ੍ਹਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਗੱਲਾਂ ਉੱਤੇ ਕੁਛ ਨਹੀਂ। ਸ੍ਰੀ ਰਾਮ ਚੰਦਰ ਦੇ ਛੱਡੇ ਹੋਏ ਘੋੜੇ ਨੂੰ ਫੜ ਲਿਆ, ਪਿੱਛੇ ਸੈਨਾ ਸੀ। ਸੈਨਾਪਤੀ ਨੇ ਕਿਹਾ, ਬੱਚਿਓ ਘੋੜਾ ਛੱਡ ਦਿਓ। ਪਰ ਦੋਨੋਂ ਭਰਾ ਕਹਿਣ ਲੱਗੇ, ਛਤਰੀ ਹਾਂ, ਇਸ ਤਰ੍ਹਾਂ ਦੇ ਘੋੜਾ ਛੱਡਦੇ ਨਹੀਂ, ਜੇ ਹਿੰਮਤ ਹੈ ਤੇ ਛਡਾ ਲਓ। ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿੱਚ ਦੋਨਾਂ ਭਰਾਵਾਂ ਨੇ ਸੈਨਾ ਦਾ ਬੁਰੀ ਤਰ੍ਹਾਂ ਨਾਸ ਕੀਤਾ, ਇਥੋਂ ਤੱਕ ਹਨੂਮਾਨ ਨੂੰ ਵੀ ਦਰਖਤ ਦੇ ਨਾਲ ਬੰਨ ਦਿੱਤਾ। ਲਛਮਣ ਵਰਗੇ ਯੋਧੇ ਵੀ ਦੋਨਾਂ ਭਰਾਵਾਂ ਤੇ ਕਾਬੂ ਨਾ ਪਾ ਸਕੇ। ਅਖੀਰ ਸ੍ਰੀ ਰਾਮ ਚੰਦਰ ਨੂੰ ਆਪ ਲੜਨ ਵਾਸਤੇ ਆਉਣਾ ਪਿਆ। ਇਸ ਲੜਾਈ ਦੇ ਵਿੱਚ ਸ੍ਰੀ ਰਾਮ ਚੰਦਰ ਮੁਰਸ਼ਿਦ ਹੋ ਗਏ। ਤਾਂ ਉਸ ਵਕਤ ਸੀਤਾ ਜੀ ਨੂੰ ਪਤਾ ਲੱਗਾ, ਉਹਨਾਂ ਆ ਕੇ ਕਿਹਾ, ਬੱਚਿਓ ਇਹੋ ਹੀ ਤੁਹਾਡੇ ਪਿਤਾ ਸ੍ਰੀ ਰਾਮ ਚੰਦਰ ਹਨ। ਉਦੋਂ ਪਤਾ ਲੱਗਾ ਕਿ ਸ੍ਰੀ ਰਾਮ ਚੰਦਰ ਇਹੋ ਹੀ ਨੇ ਜਿਹੜੇ ਸਾਡੇ ਪਿਤਾ ਨੇ। ਤਾਂ ਲਿਖਿਆ, ਉਸ ਵਕਤ ਅੰਮ੍ਰਿਤ ਦਾ ਘੜਾ ਫਿਰ ਦੁਬਾਰਾ ਮੰਗਾਇਆ ਗਿਆ। ਉਸ ਅੰਮ੍ਰਿਤ ਦੇ ਨਾਲ ਸ੍ਰੀ ਰਾਮ ਚੰਦਰ ਅਤੇ ਬਾਕੀਆਂ ਨੂੰ ਸੁਰਤ ਵਿੱਚ ਲਿਆਂਦਾ। ਜਿਹੜਾ ਅੰਮ੍ਰਿਤ ਬਚਿਆ, ਜਗ੍ਹਾ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਤ੍ਰੇਤੇ ਵਿੱਚ ਇਹ ਅੰਮ੍ਰਿਤ ਇਸ ਤਰ੍ਹਾਂ ਪ੍ਰਾਪਤ ਕੀਤਾ ਤੇ ਲਿਖਿਆ ਕਿ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੜਾ ਦੱਬਿਆ ਗਿਆ, ਕਲਯੁਗ ਦੇ ਵਿੱਚ ਇਹ ਜਗ੍ਹਾ ਪ੍ਰਗਟ ਹੋਈ। ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆ ਕੇ ਚਰਨ ਪਾਏ ਔਰ ਇਸ ਜਗ੍ਹਾ ਨੂੰ ਅੱਜ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ।

0: ਹੈ ਅਕਾਲ ਪੁਰਖ, ਤੂੰ ਦਰਿਆਓ ਦਾ ਨਾ ਬੀਨਾ, ਤੂੰ ਇੱਕ ਦਰਿਆ ਹੈ ਬੜਾ ਵੱਡਾ, ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ, ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਹੈ, ਇਸੇ ਤਰ੍ਹਾਂ ਇਹ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ। ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ, ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ, ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਹੈ, ਐ ਤੂੰ ਪੀ ਲੈ। ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ, ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ, ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਹੈ, ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ। ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ,
1: ਕੋਟੀ ਕੋਟੀ ਮੇਰੀ ਆਰਜ਼ਾ ਪਾਣ ਪੀਣ ਅਪਿਆ।
0: ਕੋਟ ਕਹਿੰਦੇ ਨੇ ਕਰੋੜ, ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ। ਪਵਨ ਕਹਿੰਦੇ ਨੇ ਹਵਾ ਨੂੰ, ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ।

ਇੱਕ ਗੁਫਾ ਚ ਬਹਿ ਜਾ। ਕਰੋੜਾਂ ਕਰੋੜਾਂ ਸਾਲ ਹਵਾ ਖਾ ਕੇ ਹਵਾ ਪੀ ਕੇ ਤੇਰਾ ਨਾਮ ਜਪਾਂ, ਸੁਪਨੇ ਵਿੱਚ ਵੀ ਮੈਂ ਸੌਵਾਂ ਨਾ। ਇੰਨਾ ਤੇਰਾ ਨਾਮ ਜਪਾਂ ਪਰ ਅਕਾਲ ਪੁਰਖ ਤੇਰੇ

ਕੇ ਬਾਦ ਹੁਕਮ ਹੋਇਆ ਐ ਨਾਨਕ ਦਿਨ ਤੇ ਰਾਤ ਤੂੰ ਮੇਰਾ ਕੀਰਤਨ ਕਰਨਾ ਹੈ ਤੇ ਦੁਨੀਆਂ ਨੂੰ ਮੇਰੇ ਨਾਲ ਜੋੜਨਾ ਹੈ।

ਕਲਯੁਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ

Sav tu bāzi. Guru Angad Sav, Guru Amar Das, Guru Ram Das, Guru Arjan Sav, Guru Har Gobind Sav, Guru Har Rai Sav, Guru Har Krishna Sav Ji, Guru Tegh Bahadur Sav Ji, Atre Dasme Guru, Tan Guru Gobind Singh Ji Maharaj, Guru Gaddi Te Baithe, Bhai Veer Singh Ji Likhde Ne, Anandpur Sahib Chhadya, Ek Gufa Vich, Tan Guru Gobind Singh Ji Maharaj, 11 Mahine, 11 Din Baithe Rahe, 11 Mahine, Ate 11 Din Jadu Hoye, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰਾਈ।

ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਸਾਹਿਬਾਂ ਦੀ ਅੱਖਾਂ ਬੰਦ ਨੇ, ਅੱਖਾਂ ਦੇ ਸਾਹਮਣੇ ਇੱਕ ਸੂਰਤ ਆਈ, ਲੱਤਾਂ ਪਤਲੀਆਂ ਪਰ ਭਾਰ ਸਹਿਣ ਵਾਲੀਆਂ, ਚੌੜੀ ਛਾਤੀ, ਮੱਥਾ ਚਮਕਦਾ, ਅੱਖਾਂ ਵਿੱਚ ਨਾਮ ਦੀ ਲਾਲੀ, ਬੁੱਲ ਫਰਕਦੇ ਨੇ, ਸੋਹਣਾ ਦਾੜਾ, ਸਿਰ ਤੇ ਦਸਤਾਰ, ਹੱਥ ਕੜਾ, ਗਾਤਰੇ ਕਿਰਪਾਨ, ਤੇੜ ਕਛਹਿਰਾ। ਸੋਹਣੀ ਸੂਰਤ ਦੇਖੀ ਤਾਂ ਗੁਰੂ ਸਾਹਿਬ ਜੀ ਪੁੱਛਦੇ ਨੇ, ਐ ਸੂਰਤ ਤੂੰ ਕੌਣ ਹੈ? ਉਹ ਸੂਰਤ ਬੋਲੀ, ਮੈਂ ਖਾਲਸਾ। ਗੁਰੂ ਸਾਹਿਬ ਜੀ ਪੁੱਛਦੇ ਨੇ, ਤੂੰ ਕਿੱਥੋਂ ਆਈ? ਉਹ ਸੂਰਤ ਬੋਲੀ, ਮੈਂ ਤੁਹਾਡੇ ਹਿਰਦੇ ਵਿੱਚੋਂ ਆਈ ਹਾਂ, ਮੈਨੂੰ ਹੁਣ ਤੁਸੀਂ ਬਾਹਰ ਪ੍ਰਗਟ ਕਰੋ। ਜੋ ਚਾਹੀਦਾ ਸੀ ਉਹ ਮਿਲ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਆਨੰਦਪੁਰ ਸਾਹਿਬ ਆ ਗਏ, ਪਰ ਸੋਚਣ ਲੱਗੇ, ਇਹ ਸੂਰਤ ਬੜੀ ਸੋਹਣੀ, ਪਰ ਕਿਹਨੂੰ ਦਿਆਂ? ਮਸੰਦਾਂ ਨੂੰ, ਪੰਡਤਾਂ ਨੂੰ, ਸਾਧੂਆਂ ਸੰਨਿਆਸੀਆਂ ਨੂੰ ਕਿਹਨੂੰ ਦਿਆਂ ਇਹ ਸੂਰਤ? ਕਿਉਂਕਿ ਜੇ ਆਪਾਂ ਦੁੱਧ ਲੈਣ ਜਾਣਾ ਹੋਵੇ ਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਿਜਾਨੇ ਆ। ਜੇ ਦੁੱਧ ਵਾਸਤੇ ਭਾਂਡਾ ਸਾਫ਼ ਚਾਹੀਦਾ ਤੇ ਅੰਮ੍ਰਿਤ ਵਾਸਤੇ ਵੀ ਤਾਂ ਮਨ ਦਾ ਭਾਂਡਾ ਸੋਹਣਾ।

ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਦਰਬਾਰ ਸਜੇ ਹੈ। ਇੱਕ ਪਾਸੇ ਮਾਈਆਂ ਬੈਠੀਆਂ ਨੇ, ਇੱਕ ਪਾਸੇ ਪੁਰਸ਼ ਬੈਠੇ ਨੇ। ਸਿੰਘਾਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਨੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਕੀਰਤਨ ਹੋ ਰਿਹਾ। ਅਚਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਅੱਖਾਂ ਬੰਦ ਕੀਤੀਆਂ ਸਨ, ਅੱਖਾਂ ਖੋਲੀਆਂ, ਇੱਕ ਪਹਿਰੇਦਾਰ ਸਿੱਖ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ, ਸਿੱਖਾ ਕੁਝ ਦੂਰ ਦਰਖਤ ਹੈ, ਉਸ ਦਰਖਤ ਦੇ ਥੱਲੇ ਇੱਕ ਸਿੱਖ ਬੈਠਾ ਰੋ ਰਿਹਾ, ਜਾਓ ਉਸ ਨੂੰ ਪਿਆਰ ਨਾਲ ਸਾਡੇ ਕੋਲ ਲੈ। ਪਹਿਰੇਦਾਰ ਚਲਾ ਗਿਆ। ਦੂਰ ਦਰਖਤ ਥੱਲੇ ਸੱਚਮੁੱਚ ਇੱਕ ਸਿੱਖ ਬੈਠਾ ਰੋ ਰਿਹਾ, ਅੱਖਾਂ ਬੰਦ ਨਹੀਂ।

ਕਲਗੀਆਂ ਵਾਲੇ ਨੇ ਯਾਦ ਕੀਤਾ। ਉਸੇ ਕੁੱਠਿਆ ਅੱਖਾਂ ਪੂੰਝਦਾ ਹੋਇਆ ਪਹਿਰੇਦਾਰ ਦੇ ਨਾਲ ਤੁਰ ਪਿਆ। ਜਦੋਂ ਦਰਬਾਰ ਵਿੱਚ ਦਾਖਲ ਹੋਣ ਲੱਗਾ ਇੱਥੇ ਵੀ ਇੱਕ ਪਹਿਰੇਦਾਰ ਖਲੋਤਾ ਸੀ। ਉਸਨੇ ਕਿਹਾ ਇਹ ਕਾਬਲ ਵਾਲਾ ਸਿੱਖ ਦਰਬਾਰ ਵਿੱਚ ਨਹੀਂ ਜਾ ਸਕਦਾ। ਨਾਲ ਆਇਆ ਪਹਿਰੇਦਾਰ ਕਹਿਣ ਲੱਗਾ ਇਹ ਦਰਬਾਰ ਕਿਉਂ ਨਹੀਂ ਜਾ ਸਕਦਾ? ਤਾਂ ਖਲੋਤਾ ਪਹਿਰੇਦਾਰ ਕਹਿਣ ਲੱਗਾ ਜਿਹੜਾ ਵੱਡਾ ਮਸੰਦ ਹੈ ਚੇਤੋ ਉਹਦਾ ਹੁਕਮ ਹੈ ਇਸ ਕਾਬਲ ਵਾਲੇ ਸਿੱਖ ਨੂੰ ਦਰਬਾਰ ਵਿੱਚ ਨਹੀਂ ਜਾਣ ਦੇਣਾ। ਇਹ ਸੁਣ ਕੇ ਨਾਲ ਆਇਆ ਪਹਿਰੇਦਾਰ ਕਹਿਣ ਲੱਗਾ ਜਿਹੜਾ ਚੇਤੋ ਮਸੰਦ ਦਾ ਮਾਲਕ ਹੈ ਕਲਗੀਆਂ ਵਾਲਾ ਮੈਨੂੰ ਉਹਦਾ ਹੁਕਮ ਹੋਇਆ। ਇਹ ਸੁਣ ਕੇ ਪਹਿਲਾ ਪਹਿਰੇਦਾਰ ਪਰਾਂ ਹਟ ਗਿਆ। ਸਿੱਖ ਦੇ ਹੱਥ ਜੁੜੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਪਹੁੰਚਿਆ, ਦਰਸ਼ਨ ਕੀਤੇ, ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਤਿੰਨ ਦਿਨ ਹੋ ਗਏ ਸਨ ਰੋਂਦੇ ਹਾਂ ਅਰਦਾਸਾਂ ਕਰਦੇ ਹਾਂ, ਗੁਰੂ ਦੇ ਦਰਸ਼ਨ ਕੀਤੇ, ਆਪਣਾ ਸਿਰ ਚਰਨਾਂ ਤੇ ਰੱਖ ਦਿੱਤਾ ਤੇ ਕਲਗੀਧਰ ਪਾਤਸ਼ਾਹ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਨੇ ਤੇ ਨਾਲੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ ਸਿੱਖਾ ਕਾਬਲ ਤੂੰ ਆਇਆ, ਤਿੰਨ ਦਿਨ ਹੋ ਗਏ ਨੇ ਤੈਨੂੰ ਰੋਂਦੇ ਹਾਂ, ਸਾਨੂੰ ਪਤਾ ਹੈ ਸਿੱਖਾ ਸਾਡੇ ਨਾਲ ਬੜਾ ਪਿਆਰ ਕਰਨਾ ਪਰ ਸਾਡੇ ਵਾਸਤੇ ਬੇਟਾ ਕੀ ਲੈ ਕੇ ਆਏ? ਸਾਧ ਸੰਗਤ ਗੁਰੂ ਕਿਸੇ ਚੀਜ਼ ਦਾ ਭੁੱਖਾ ਨਹੀਂ, ਗੁਰੂ ਨੇ ਬੇਟਾ ਕਿਉਂ ਮੰਗੀ ਇਹ ਤੇ ਗੁਰੂ ਦਾ ਕੌਤਕ ਹੈ। ਕਹਿਣ ਲੱਗੇ ਸਿੱਖਾ ਸਾਡੇ ਵਾਸਤੇ ਬੇਟਾ ਕੀ ਲਿਆਂਦੀ? ਸਿੱਖ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਮੈਂ ਕੀ ਦੇਣ ਜੂਗਾ, ਸਭ ਕੁਛ ਆਪਦਾ ਮੈਂ ਸੁਨਿਆਰਾ ਵਾਂ, ਹਾਥੀਆਂ ਦੇ ਦੰਦ ਦਾ ਇੱਕ ਕੰਗਨ ਜਿਹਦੇ ਵਿੱਚ ਹੀਰੇ ਜੜੇ ਹੋਏ ਸਨ ਮੈਂ ਆਪਦੇ ਵੱਡੇ ਮਸੰਦ ਚੇਤੋ ਨੂੰ ਉਦੋਂ ਦਿੱਤਾ ਸੀ ਜਦੋਂ ਉਹ ਕਾਬਲ ਗਿਆ ਸੀ, ਦੂਸਰਾ ਕੰਗਨ ਜਿਹਦੇ ਵਿੱਚ ਹੀਰੇ ਜੜੇ ਨੇ ਮੈਂ ਲੈ ਕੇ ਆਇਆ ਸਾਂ, ਉਹ ਕੰਗਨ ਮੈਂ ਚੇਤੋ ਮਸੰਦ ਨੂੰ ਦੇ ਦਿੱਤਾ ਕਿਉਂਕਿ ਚੇਤੋ ਨੇ ਕਿਹਾ ਸੀ ਕਿ ਸਿੱਖਾ ਤੇਰੇ ਨਾਲ ਗੁਰੂ ਸਾਹਿਬ ਜੀ ਬੜੇ ਨਾਰਾਜ਼ ਨੇ, ਤੂੰ ਦਰਬਾਰ ਵਿੱਚ ਨਾ ਜਾਈ। ਇਹ ਸੁਣ ਕੇ ਗੁਰੂ ਸਾਹਿਬਾਂ ਨੇ ਆਪਣੇ ਦੋਨੋਂ ਹੱਥ ਅੱਗੇ ਕਰ ਦਿੱਤੇ ਤੇ ਨਾਲੇ ਕਹਿਣ ਲੱਗੇ ਸਿੱਖਾ ਐ ਦੇਖ ਮੇਰੇ ਹੱਥ ਤੇ ਖਾਲੀ ਨੇ, ਤੇਰੇ ਕੰਗਨ ਮੇਰੇ ਕੋਲ ਨਹੀਂ ਆਏ। ਸਿੱਖ ਨੇ ਕਿਹਾ ਪਾਤਸ਼ਾਹ ਮੈਂ ਤਾਂ ਚੇਤੋ ਮਸੰਦ ਨੂੰ ਦਿੱਤੇ ਸਨ ਤੇ ਚੇਤੋ ਮਸੰਦ ਸੰਗਤ ਚ ਬੈਠਾ ਸੀ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ ਪਾਤਸ਼ਾਹ ਇਹ ਝੂਠ ਬੋਲਦਾ, ਇਹ ਕੰਗਾਲ ਕੰਗਣ ਕਿੱਥੋਂ ਦੇ ਸਕਦਾ ਹੈ?

ਸਾਧੂ ਸੰਨਿਆਸੀ ਸਾਰਿਆਂ ਦੀ ਪ੍ਰੀਖਿਆ ਲਈ ਸਾਰਿਆਂ ਪਾਸਿਆਂ ਤੋਂ ਨਿਰਾਸ਼ ਹੋ ਕੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਧ ਸੰਗਤ ਤੇ ਆਪਣੀ

ਮਨ ਵਿਚ ਕੁਰਬਾਨ ਖਿੱਚੀ ਤੇ ਲਲਕਾਰ ਕੇ ਕਿਹਾ, ਸਾਧ ਸੰਗਤ ਮੈਨੂੰ ਇੱਕ ਸਿਰ ਦੀ ਲੋੜ। ਪਹਿਲਾਂ ਤਾਂ ਕਿਸੇ ਨੂੰ ਸਮਝ ਹੀ ਨਾ ਆਈ। ਜਦੋਂ ਦੁਬਾਰਾ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ, ਹਰ ਪਾਸੇ ਸਹਿਮ ਛਾ ਗਿਆ ਕਿ ਇਹ ਕੀ ਹੋ ਗਿਆ। ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਸਿਰ ਮੰਗਣ ਲੱਗ ਪਏ। ਤੀਸਰੀ ਵਾਰੀ ਸਿਰ ਮੰਗਿਆ।

ਕਿਰਪਾਨ ਮਾਰੀ ਸਿਰ ਵੱਢਿਆ ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦੋਂ ਸਾਹਿਬ ਜੀ ਵਾਪਸ ਆਏ ਲਹੂ ਭਰੀ ਕਿਰਪਾਨ ਦੇਖ ਕੇ ਜਿਹੜੇ ਬੈਠੇ ਸਨ ਉਹ ਸਾਰੇ ਕੰਬ ਗਏ ਜਿਹੜੇ ਦੂਰ ਦੂਰ ਬੈਠੇ ਸਨ ਉਹ ਉੱਠ

ਤੇ ਜਿਹੜੇ ਦੂਰ ਦੂਰ ਭੱਜ ਗਏ ਸਨ ਭੱਜੇ ਵੀ ਜਾ ਰਹੇ ਨੇ ਤੇ ਪਿੱਛੇ ਮੁੜ ਮੁੜ ਕੇ ਵੀ ਦੇਖਦੇ ਜਾਂਦੇ ਨੇ ਕੋਈ ਫੜਨ ਤੇ ਨਹੀਂ ਆ ਰਹੇ ਪਰ ਪੰਜਵੀਂ ਤੋਂ ਬਾਅਦ ਗੁਰੂ ਸਾਹਿਬ ਜੀ ਦੁਬਾਰਾ ਨਹੀਂ ਆਏ ਜਿਹੜੇ ਬੈਠੇ ਸਨ ਪਿਆਰੋ ਵੀ ਕਰਦੇ ਪਰ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਸਿਰ ਕਿਉਂ ਮੰਗਦੇ ਬੜੀ ਦੇਰ ਹੋ ਗਈ ਬੈਠੇ ਉਡੀਕਦੇ ਪਏ ਨੇ ਹੁਣ ਗੁਰੂ ਸਾਹਿਬ ਜੀ ਉਸ ਤੰਬੂ ਵਿੱਚੋਂ ਬਾਹਰ ਨਿਕਲੇ ਕਿਰਪਾਨ ਮਿਆਨ ਵਿੱਚ ਹੈ ਚਿਹਰੇ ਤੇ ਹੁਣ ਰੌਣਕ ਪਿਆਰ ਹੈ ਉਹ ਪੰਜੋ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਨੇ ਇੱਕੋ ਵਰਗੇ ਕੱਪੜੇ ਪਾਏ ਨੇ ਗਾਤਰੀ ਕਿਰਪਾਨ ਸੋਹਣੀਆਂ ਦਸਤਾਰਾਂ ਹੱਥਾਂ ਵਿੱਚ ਕੜੇ ਤੇੜ ਕਛਹਿਰੇ ਹੱਥ ਜੁੜੇ ਨੇ ਪੰਜੋ ਜਣੇ ਪਿੱਛੇ ਪਿੱਛੇ ਐਵੇਂ ਆ ਰਹੇ ਨੇ ਜਿਵੇਂ ਅੱਗੇ ਚੰਦ ਤੇ ਪਿੱਛੇ ਸਿਤਾਰੇ ਤੁਰੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠ ਗਏ ਸਾਹਮਣੇ ਸਰਵਲੋਹ ਦਾ ਬਾਟਾ ਪਿਆ ਜਿਹਦੇ ਵਿੱਚ ਪਾਣੀ ਪਾਏ ਵਿਚਕਾਰ ਦੋ ਤਾਰਾ ਖੰਡਾ ਰੱਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਹੱਥ ਦੇ ਨਾਲ ਖੰਡਾ ਹਿਲਾਉਣ ਲੱਗ ਪਏ ਪਾਣੀ ਦੇ ਵਿੱਚ ਤੇ ਮੂੰਹ ਦੇ ਨਾਲ ਬਾਣੀ ਪੜਨ ਲੱਗ ਪਏ ਆਪਣੀ ਨਿਗਾਹ ਖੰਡੇ ਤੇ ਟਿਕਾਈਏ ਖੰਡਾ ਪਾਣੀ ਵਿੱਚ ਹਿਲਾ ਰਹੇ ਨੇ ਮਾਨੋ ਬਾਣੀ ਨੂੰ ਖੰਡੇ ਜਰੀਏ ਪਾਣੀ ਵਿੱਚ

ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਕੌਣ ਆਇਆ? ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾਂ। ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ, ਝੋਲੀ ਅੱਗੇ ਕੀਤੀ, ਝੋਲੀ ਵਿਚ ਪਤਾਸੇ ਨੇ, ਉਹ ਪਤਾਸੇ ਬਾਟੇ ਵਿਚ ਪਾ ਦਿੱਤੇ ਤੇ ਮੁਸਕਰਾਉਂਦੇ ਹੋਇਆ ਆਖਿਆ, ਪਾਤਸ਼ਾਹ ਮੇਰਾ ਹਿੱਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਸਾਹਿਬ ਦੇਵਾ, ਤੁਹਾਡਾ ਵੀ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿਚ ਨਵੀਂ ਰੂਹ ਫੂਕਣ ਵਾਸਤੇ, ਜਾਤ ਪਾਤ ਊਚ ਨੀਚ ਖਤਮ ਕਰਕੇ ਇਕ ਨਵਾਂ ਸਮਾਜ ਬਣਾਉਣ ਵਾਸਤੇ, ਪਰ ਤੁਸਾਂ ਇਸ ਅੰਮ੍ਰਿਤ ਵਿਚ ਪਿਆਰ ਮਿਠਾਸ ਸਹਿਨਸ਼ੀਲਤਾ ਭੁੱਲ ਦਿੱਤੀ। ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ, ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ, ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ। ਅੰਮ੍ਰਿਤ ਤਿਆਰ ਹੋ ਗਿਆ। ਅੰਮ੍ਰਿਤ ਤਿਆਰ ਕਰਕੇ ਜਿਹਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ ਨੇ, ਉਹਦੇ ਸਾਹਮਣੇ ਖੜੇ ਹੋਏ। ਇੱਕ ਅੰਮ੍ਰਿਤ ਦਾ ਚੁੱਲ੍ਹਾ ਦਇਆ ਰਾਮ ਨੂੰ ਦਿੱਤਾ, ਪੀਣ ਦਾ ਇਸ਼ਾਰਾ ਕੀਤਾ। ਦਇਆ ਰਾਮ ਨੇ ਅੰਮ੍ਰਿਤ ਦਾ ਚੁੱਲ੍ਹਾ ਜਦੋਂ ਪੀਤਾ, ਇੱਕ ਨਵੀਂ ਬੋਲੀ ਦਿੱਤੀ ਤੇ ਗੁਰੂ ਸਾਹਿਬਾਂ ਨੇ ਕਿਹਾ, ਕਹੋ ਦਇਆ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਪੰਜਾਂ ਦੇ ਨਾਮ ਵੀ ਬਦਲੀ ਹੋ ਗਏ। ਦਇਆ ਹੁਣ ਦਇਆ ਸਿੰਘ ਹੋ ਗਿਆ ਤੇ ਤੁਸੀਂ ਹੁਣ ਸ਼ੇਰ ਹੋ, ਤੇ ਜਿਹੜਾ ਸ਼ੇਰ ਹੈ ਉਹ ਕਦੀ ਡਰਦਾ ਨਹੀਂ। ਹੁਣ ਤੁਸਾਂ ਜ਼ੁਲਮ ਦਾ ਮੁਕਾਬਲਾ ਕਰਨਾ ਹੈ, ਜ਼ੁਲਮ ਖਤਮ ਕਰਨਾ ਹੈ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਕਰਨੀ। ਜਦੋਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਪੰਜਾਂ ਦੇ ਮਨਾਂ ਦੀ ਅਵਸਥਾ ਇਹ ਹੋ ਗਈ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁੱਖ ਅੰਮ੍ਰਿਤ ਦੀਨਾ। ਸਾਡੇ ਬਾਪ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਸਾਡੇ ਮੂੰਹ ਵਿਚ ਅੰਮ੍ਰਿਤ ਪਾਇਆ। ਹੁਣ ਪੰਜਾਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੜੇ ਹੋ ਗਏ ਕਿ ਸਿੱਖੋ, ਹੁਣ ਤੁਸੀਂ ਗੁਰੂ ਹੋ, ਹੁਣ ਮੈਨੂੰ ਅੰਮ੍ਰਿਤ ਦਿਓ। ਇਸ ਦੁਨੀਆਂ ਵਿਚ ਇੱਕ ਨਵੀਂ ਗੱਲ ਸੀ ਕਿ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਬਣ ਗਏ। ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਅਸਾਂ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਅੰਮ੍ਰਿਤ ਮੰਗਦੇ ਹੋ, ਤੁਸੀਂ ਕੀ ਭੇਟਾ ਦਿਓਗੇ? ਤਾਂ ਗੁਰੂ ਸਾਹਿਬਾਂ ਨੇ ਕਿਹਾ, ਮੈਂ ਆਪਣਾ ਪਿਤਾ ਹਿੰਦੂ ਧਰਮ ਦੀ ਰਾਖੀ ਵਾਸਤੇ ਪਹਿਲਾਂ ਦੇ ਚੁੱਕਾ, ਮੇਰਾ ਪਰਿਵਾਰ ਹੈ, ਮੇਰਾ ਆਪਣਾ ਆਪ ਸਭ ਕੁਛ ਭੇਟਾ ਕਰ ਦਿਆਂਗਾ, ਪਰ ਮੈਨੂੰ ਅੰਮ੍ਰਿਤ ਛਕਾਓ। ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬਾਂ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਸਾਹਿਬਾਂ ਦਾ ਨਾਮ ਵੀ ਬਦਲੀ ਹੋ ਗਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ। ਤੇ ਦੂਰ ਸਾਰਿਓ ਇੱਕ ਸਾਧ ਉੱਠੀ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰੂ ਚੇਲਾ। ਧੰਨ ਹੈ ਗੁਰੂ ਜਿਹੜਾ ਆਪੇ ਗੁਰੂ ਬਣਿਆ ਤੇ ਆਪੇ ਚੇਲਾ ਬਣਿਆ, ਇੱਕ ਨਵਾਂ ਰਾਹ ਦੁਨੀਆਂ ਨੂੰ ਦਿੱਤਾ। ਇਹ ਜ਼ਰੂਰੀ ਨਹੀਂ ਕਿ ਗੁਰੂ ਹਮੇਸ਼ਾ ਗੁਰੂ ਰਹਿ ਸਕਦਾ ਤੇ ਚੇਲਾ ਹਮੇਸ਼ਾ ਚੇਲਾ। ਕਹਿਣ ਲੱਗੇ, ਨਹੀਂ, ਜਦੋਂ ਖਾਲਸਾ ਸਾਜੇ ਆ ਫਿਰ ਇਹ ਕਿਹਾ ਕਿ ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ

ਹੋਣਿਕ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੇ ਦਿਆ ਰਾਮ ਨੂੰ ਦਿਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫ਼ਜ਼ ਲਾਂਦਾ ਉਹ ਸਿੰਘ ਲਫ਼ਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫ਼ਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂਗੇ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬੈਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਪਾਈ ਤੁਹਾਨੂੰ ਛਕਾ ਦੇਣਗੇ ਤੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਦਾ ਜੀਵਨ ਕਿਸੇ ਲੇਖੇ ਨਹੀਂ ਤੇ ਅੰਮ੍ਰਿਤ ਜਿਹੜਾ ਛਕ ਲੈਂਦਾ ਉਹਦੀ ਕੋਈ ਜਾਤ ਨਹੀਂ ਅਗਰ ਇੱਕ ਚਮਾਰ ਵੀ ਅੰਮ੍ਰਿਤ ਛਕ ਲਵੇ ਰਹਿਤ ਵਿੱਚ ਰਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚਮਾਰ ਨਹੀਂ।

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨੀ ਮਾਣ। ਤੇ ਬੰਦਾ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ, ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰ ਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ ਹੈ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਦਰਾ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ, ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ ਹੈ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਨ। ਕਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ। ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ। ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ, ਜਿਹੜੀ ਕਿਤੇ ਲਹੂ ਮਿੱਜ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕਤਾ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਕਹਿੰਦੇ ਨੇ ਗਊ ਦੀ ਪੂਛ

ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਹੈ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ। ਬਾਣੀ ਵਿੱਚ ਉਹਦਾ ਜ਼ਿਕਰ ਪੁਰਸਲਾਤ ਕਰਕੇ ਆਏ, ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਹੈ ਤੇ ਬੜਾ ਸੌੜਾ ਪੁਲ ਹੈ। ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਬੀ ਤੱਬੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹੀਜੇ ਲੰਘ ਜਾਂਦੇ ਨੇ, ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ। ਉਹ ਐਸਾ ਕਹਿੰਦੇ, ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ। ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿੱਤ ਸਰਵਰਣ ਹੈ ਭਈਲੇ ਨਿਵਾਸਾ ਤਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਆ, ਪਾਣੀ ਪਾਵਕ ਦਿਨੇ ਕਿ ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡੇ। ਬੰਕ ਚੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੇ, ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ, ਉਹਨੂੰ ਵੀ ਪਾਰ ਕਰਨਾ ਜਾਂ ਇਹਨੂੰ ਵੀ ਪਾਰ ਕਰਨਾ, ਤਾਂ ਕੋਈ ਤਾਂ ਪ੍ਰਬੰਧ ਕਰਨਾ ਪਏਗਾ। ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਇਸ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਤੇਰਾ ਬੰਦ ਨ ਸਕਿਆ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਕਰਨ ਦਾ। ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਢੋਲਾ, ਤਦਕੂ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਇਹਦੇ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ, ਤੂੰ ਜਿਹਨੂੰ ਮੁੱਠ ਚ ਫੜੀ ਜਾਂਦਾ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ, ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤਜੀ ਹੋਈ ਮਾਇਆ ਛੱਡੀ ਹੋਈ ਉਹਨਾਂ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਗਲ ਵਿੱਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿੱਚ ਐਸਾ ਕੋਈ ਥਾਂ ਨਹੀਂ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿੱਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ, ਗੱਲ ਬੜੀ ਗਹਿਰੀ। ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਦਾਰ ਦਾ ਤੁਲਾ ਚਲਾ ਜਾ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ, ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣਲੀ ਸੀ ਪੈਰ ਥੱਲੇ ਰੱਖ ਲਏ। ਦੂਜਾ ਕਹਿਣ ਲੱਗਾ, ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਏ, ਛੱਡ ਜਾਂਦੀ ਏ ਘਰ। ਏਡੀ ਬੇਦਵੀ ਮਾਇਆ ਦੀ, ਗੁਰੂ ਨਾਨਕ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਵਾਂ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ। ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਹੀ ਠੀਕ ਹੈ, ਇਹ ਪੈਰਾਂ ਥੱਲੇ ਹੀ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ, ਇਸ ਤਾਂ ਇੱਕ ਹੋ ਸਕਦਾ। ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ, ਉਹਨਾਂ ਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇਗਾ?
ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਿਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ। ਉਹ ਸੱਚਾ ਹੈ ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਵੀ ਨਾ ਲਾ, ਨਹੀਂ ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ। ਚੱਲ ਜਾ ਸੀ ਢੋਲਾ ਸੱਜਣਾ, ਇਹਦਾ ਰੰਗ ਤੁਰ ਜਾਣ ਵਾਲ। ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ ਇੱਥੇ ਆ ਕੇ ਸ਼ਬਦ ਦਾ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰੱਤੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ। ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਓਏ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ ਰੇ ਚੱਲ ਓਏ, ਰੇ ਕਹਿ ਕੇ ਆਵਾਜ਼ ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ। ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਥਣੀ ਨਾਲ ਹੀ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿੜਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ, ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ। ਹੰਸ ਚੱਲ ਸੀ ਦੁਮਨਾ, ਹੰਕਾਰ ਦਾ ਮਾਰਿਆ ਹੋਇਆ ਮਾਇਆ ਦੇ ਰੰਗ ਚ ਫਸਿਆ ਹੋਇਆ ਦੁਬਦਾ ਵਿੱਚ ਗਿਆ ਜਾਏਗਾ ਬੰਦਾ। ਹੰਸ ਚੱਲ ਸੀ ਦੁਮਨਾ, ਹੰਸ ਕਹਿੰਦੇ ਨੇ ਜੀਵ ਨੂੰ, ਜੀਵ ਜਿਸਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਦਾ ਚ ਫਸਿਆ ਹੋਇਆ। ਇਹ ਤਨ ਢੇਰੀ ਥੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਦਾ ਵਿੱਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹੀਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ ਹੈ, ਪਰ ਤੈਨੂੰ ਮੈਂ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ। ਜਿਹੜੇ ਲੋਕ ਚਾਹੁੰਦੇ ਨੇ ਨਾ, ਆਮ ਤੌਰ ਤੇ ਗੱਲ ਕਈ ਸੁਣੀ ਜਾਂਦੀ, ਕਹਿੰਦੇ ਨੇ ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ, ਜੁਗਤ ਹੱਸਦੇ ਆ ਖੇਲਦੇ ਆ ਖਾਵਦੇ ਆ ਪਹਿਨਦੇ ਆ ਵਿੱਚੇ ਹੋਵੇ ਮੁਕਤ। ਹੱਸਦੇ ਖੇਡਦੇ ਖਾਂਦੇ ਪਹਿਣਦੇ ਲੋਕ ਇਹ ਗੱਲ ਦੂਜੀ ਤੋਂ ਕਹਿੰਦੇ, ਦੁੱਖ ਦਾ ਦੂਜਾ ਹਿੱਸਾ ਕਹਿੰਦੇ, ਹੱਸਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਵਿੱਚੇ ਹੋਵੇ ਮੁਕਤ, ਇੰਨੀ ਗੱਲ ਕਹਿੰਦੇ ਨੇ, ਪਹਿਲੀ ਗੱਲ ਨੀ ਕਹਿੰਦੇ। ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ, ਹੱਸਣਾ ਖੇਡਣਾ ਖਾਂਦੇ ਪਹਿਣਦੇ ਜੀਵਨ ਦਾ ਆਨੰਦ ਲੈਣਾ ਆਪਣੀ ਥਾਂ ਤੇ ਹੈ, ਲੇਕਿਨ ਜੇ ਜੀਵਨ ਵਿੱਚ ਤਪ ਨਹੀਂ ਨਾ, ਇਹ ਸਾਰਾ ਕੁਝ ਵਿਆਹ ਬਣ ਜਾਏ। ਇਹ ਹੱਸਣਾ ਖੇਡਣਾ ਖਾਣਾ ਪੀਣਾ ਹੱਸਣਾ ਬਾਅਦ ਜਬ ਲਗ ਹਿਰਦੇ ਨਾ ਆਵੇ ਯਾਰ, ਉਹ ਤਪ ਕੀ ਹੈ? ਇਹ ਤਪ ਉਹ ਨਾ ਸਮਝਣਾ ਜਿਹੜੇ ਲੋਕ ਜਿਨ੍ਹਾਂ ਤੋਂ ਗੁਰੂ ਨਾਨਕ ਨੇ ਜਾ ਕੇ ਵਰਜਿਆ ਸੀ, ਜੋਗੀਆਂ ਕਿਹੜੇ ਪਾਸੇ ਪੈ ਗਏ, ਸੰਸਾਰ ਨੂੰ ਛੱਡ ਕੇ ਬਰਫਾਂ ਚ ਬੈਠੇ ਹੋ, ਧੂਣੀਆਂ ਤਾਈ ਬੈਠੇ ਹੋ, ਗਰਮੀਆਂ ਚ ਧੂਣੀਆਂ ਤਾਉਣੀਆਂ, ਸਰਦੀਆਂ ਚ ਬਰਫਾਂ ਚ ਜਾ ਕੇ ਬਹਿ ਜਾਣ, ਜੋ ਕੁਝ ਸਰੀਰ ਨਹੀਂ ਨਾ ਮੰਨਦਾ, ਜੋ ਕੁਝ ਸਰੀਰ ਇਜਾਜ਼ਤ ਨਹੀਂ ਦਿੰਦਾ, ਸਰੀਰ ਮੰਗਦਾ ਰੋਟੀ ਰੋਟੀ ਨਹੀਂ ਖਾਂਦਾ, ਤੇ ਸਾਹਿਬ ਕਹਿੰਦੇ ਨੇ ਗਲਤ ਕਰ ਰਹੇ ਹੈ, ਛੋਟੇ ਅੰਨ ਕਰੇ ਪਾਖੰਡ, ਨਹੀਂ ਇਹ ਗਲਤ ਕੰਮ ਕਰ ਰਹੇ। ਕੁਝ ਲੋਕ ਐਸੇ ਨੇ, ਸਰੀਰ ਦੀ ਲੋੜ ਹੈ ਨੀਂਦ, ਕਹਿੰਦੇ ਸੌਣਾ ਹੀ ਨਹੀਂ, ਖੜੇ ਹੀ ਰਹਿਣਾ, ਨੀਂਦ ਨਹੀਂ ਲੈਣੀ, ਬਿਲਕੁਲ ਨਹੀਂ ਸੌਣਾ। ਜਿੰਨੀ ਭਾਈ ਸਰੀਰ ਨੂੰ ਲੋੜ ਹੈ ਓਨੀ ਤਾਂ ਲੈਣੀ ਪੈਗੀ, ਨਾ ਲਏਗਾ ਸਰੀਰ ਰੋਗੀ ਹੋ ਜਾਏਗਾ, ਸਰੀਰ ਨਾਲ ਧੱਕਾ ਕਰ ਰਹੇ। ਪਾਣੀ ਦੀ ਸਰੀਰ ਨੂੰ ਲੋੜ ਹੈ, ਤੈਨੂੰ ਇਹਨੂੰ ਦੇਣਾ ਪਏਗਾ, ਨਾ ਦੇਵੇਗਾ ਇਸੇ ਨੂੰ ਕਿਹਾ। ਕਹਿੰਦੇ ਮਹਾਰਾਜ ਨੇ ਪਾਵਨ ਬਾਣੀ ਚ ਕਿਹਾ ਹੈ, ਮਨ ਹੱਥ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਇਹ ਜ਼ਿੱਦ ਦੀ ਮਾਰੀ ਹੋਈ ਗੱਲ ਹੈ, ਇਹ ਜ਼ਿੱਦ ਵਾਲੀ ਤਪੱਸਿਆ ਹੈ, ਇਹ ਤਪੱਸਿਆ ਪ੍ਰਵਾਨ ਨਹੀਂ। ਤਪ ਦਾ ਮਤਲਬ ਹੈ ਗੁਰੂ ਕਾ ਸਿੱਖ ਮਤ ਸਮਝੇ ਕਿ ਤਪ ਨਹੀਂ ਮੇਰੇ ਜੀਵਨ ਦੇ, ਅੰਮ੍ਰਿਤ ਵੇਲੇ ਜਾਗਣਾ ਤਪ ਹੈ, ਹਰ ਰੁੱਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤਪ ਹੈ, ਚੌਂਕੜਾ ਮਾਰ ਕੇ ਨਿਤਨੇਮ ਕਰਨਾ ਆਪਣੀ ਥਾਂ ਤੇ ਤੀਜਾ ਤਪ ਹੈ, ਗੁਰੂ ਸੰਗਤ ਵਿੱਚ ਆ ਕੇ ਬੈਠਣਾ ਚੌਥਾ ਤਪ ਹੈ, ਗੁਰੂ ਕੇ ਹੁਕਮਾਂ ਨੂੰ ਸਿਰ ਮੱਥੇ ਧਾਰਨ ਕਰਨਾ, ਗੁਰੂ ਕੀ ਰਹਿਤ ਨੂੰ ਧਾਰਨ ਕਰਨਾ ਪੰਜਵਾਂ ਤਪ ਹੈ। ਤਪ ਤੋਂ ਬਿਨਾਂ ਸਿੱਖੀ ਕੋਈ ਨਹੀਂ ਤੁਰਦੀ। ਵਾਹਿਗੁਰੂ ਸਿਮਰਨ ਕਰਦਾ ਹੋਵੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਪ੍ਰਭੂ ਦਾ ਬੰਦਾ ਕਿਵੇਂ ਇਹਦੇ ਬਿਨਾਂ ਤੁਰ ਸਕਦਾ? ਇਹ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਤਪ ਕਰਕੇ ਜਿਉਂਦਾ ਹੋਇਆ, ਸੇਵਾ ਕਰਦਾ ਹੋਇਆ, ਪਰਉਪਕਾਰ ਕਰਦਾ ਹੋਇਆ, ਅੰਮ੍ਰਿਤ ਵੇਲੇ ਜਾਗਦਾ,
ਸਾਰੀ ਜੁਗਤ ਨੂੰ ਪਾਲਦਾ ਹੋਇਆ ਇਹ ਤਪ ਕਰਕੇ ਜੀਂਦਾ। ਤੇ ਸਾਹਿਬ ਕਹਿੰਦੇ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ, ਜਪ ਤਪ ਕਾ ਬੰਧ ਬੇੜ ਦਾ, ਜੇ ਤੂੰ ਇਹ ਕੁਝ ਕਰ ਲਏਗਾ ਨਾ ਤੇ ਤੇਰਾ ਤਰਨ ਵਾਲਾ ਬੇੜਾ ਬੱਝ ਗਿਆ। ਕਦੇ ਮਹਾਰਾਜ ਨੇ ਅੱਗੇ ਜਗ੍ਹਾ ਪਾਵਨ ਬਾਣੀ ਚ ਹੋਰ ਥਾਂ ਵੀ ਕਿਹਾ, ਆਗੇ ਕਹੋ ਕਿਛ ਤੁਲਹਾ ਬੰਧ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਆਗੇ ਕਹੋ ਕਿਛ ਤੁਲਹਾ ਬੰਧ, ਕਿਆ ਪਰਵਾਸਾ ਧਨ ਕਾ, ਪਤਾ ਨੀ ਕਿਹੜੇ ਵੇਲੇ ਇਹ ਜ਼ਿੰਦਗੀ ਦਾ ਆਗਾ ਪਿਛਾ ਹੋ ਜਾਣਾ ਹੈ। ਤੂੰ ਅੱਗੇ ਵਾਸਤੇ ਕੀ ਪ੍ਰਬੰਧ ਕੀਤਾ, ਅੱਗੇ ਤਰਨ ਵਾਸਤੇ ਕੀ ਪ੍ਰਬੰਧ ਕੀਤਾ। ਤੁਲਾ ਉਹ ਕਹਿੰਦੇ ਸਨ ਜਿਹੜਾ ਲੱਕੜਾਂ ਦਾ, ਤੂੰਬੀਆਂ ਦਾ ਉਹ ਸਹਾਰਾ ਜਿਹਦਾ ਆਸਰਾ ਲੈ ਕੇ ਬੰਦਾ ਨਦੀ ਪਾਰ ਕਰ ਸਕੇ। ਅਜੇ ਵੀ ਕੁਝ ਲੋਕ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ, 10-12 ਤੂੰਬੀਆਂ, ਆ ਤੂੰਬਾ ਜਿਹੜਾ ਹੁੰਦਾ ਇਹ ਸੁੱਕ ਜਾਵੇ ਨਾ ਉਂਝ ਸਖ਼ਤ ਹੋ ਜਾਂਦਾ, ਵਿੱਚੋਂ ਮੋਲਾ ਹੋ ਜਾਂਦਾ, ਅੰਦਰ ਇਹਦੇ ਹਵਾ ਭਰੀ ਰਹਿੰਦੀ, ਪਾਣੀ ਇਹਦੇ ਅੰਦਰ ਦਾਖਲ ਨਹੀਂ ਹੁੰਦਾ। ਇਹਨਾਂ ਨੂੰ ਇਕੱਠੇ ਬੰਨ ਲੈਂਦੇ ਨੇ ਕਿਸੇ ਜਾਲ ਦੇ ਵਿੱਚ, 10-15 ਇਕੱਠੇ ਬੰਨ ਲੈਂਦੇ, ਉਹਨੂੰ ਛਾਤੀ ਨਾਲ ਲਾ ਕੇ ਨਦੀ ਪਾਰ ਕਰ ਦਿੰਦੇ ਨੇ, ਉਹ ਡੁੱਬਣ ਨਹੀਂ ਦਿੰਦੇ। ਜਾਂ ਫਿਰ ਐਸਾ ਹੁੰਦਾ 10-12 ਗੇਲੀਆਂ ਇਕੱਠੀਆਂ ਕਰ ਲੈਣੀਆਂ ਲੱਕੜ ਦੀਆਂ, ਉਹਦੇ ਉੱਤੇ ਬਹਿ ਜਾਣਾ ਤੇ ਤੁਰਦੇ ਚਲੇ ਜਾਣਾ, ਤਰਦੇ ਚਲੇ ਜਾਣਾ, ਬਾਂਸ ਦਾ ਆਸਰਾ ਲੈ ਕੇ ਖਿਲਦੇ ਚਲੇ ਜਾਣ, ਉਹਨੂੰ ਤੁਲਾ ਕਹਿੰਦੇ ਸਨ ਪੁਰਾਣੇ ਲੋਕ। ਕਹਿੰਦੇ ਨੇ ਅੱਗੇ ਜਿਸਲੇ ਤਰਨ ਦਾ ਮਸਲਾ ਆਇਆ, ਤੇਰੇ ਕੋਲ ਕੋਈ ਤੁਲਾ ਹੈ, ਆਗੇ ਕਹੋ ਕਿਛ ਤੁਲਾ ਬੰਧ, ਕਿਆ ਪਰਵਾਸਾ ਧਨ ਕਾ। ਕਬੀਰ ਜੀ ਕਹਿੰਦੇ ਨੇ, ਵੇਖੀ ਕਿਤੇ ਭੁਲੇਖਾ ਨਾ ਖਾ ਜਾਈ, ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਹੋ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਣਕਾ। ਇੱਕ ਝਟਕਾ ਲੱਗਾ ਤੇ ਤੇਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ, ਪਹਿਲਾਂ ਕੀਤਾ ਹੋਇਆ ਹੀ ਕੰਮ ਆਵੇ। ਤੁਲਾ ਬੰਨ ਕੇ ਰੱਖ, ਪਹਿਲਾਂ ਪ੍ਰਬੰਧ ਕਰਕੇ ਰੱਖ। ਧੰਨ ਗੁਰੂ ਨਾਨਕ ਕਹਿੰਦੇ ਨੇ, ਜਪ ਤਪ ਕਾ ਬੰਧ ਬੇੜ ਉਲਾ, ਜਿੱਤ ਲੰਘੇ ਵਹੇਲਾ, ਮੌਜ ਨਾ ਲੰਘ ਜਾਏਗਾ। ਫਿਰ ਤੇਰੇ ਸਾਹਮਣੇ ਉਹ ਸਰਵਰ ਆਏਗਾ ਹੀ ਨਹੀਂ, ਉਹ ਸਮੁੰਦਰ ਤੇਰੇ ਸਾਹਮਣੇ ਆਵੇਗਾ ਹੀ ਨਹੀਂ। ਜਪ ਤਪ ਕਾ ਬੇੜ ਦਾ ਬੰਧਾ ਬੰਨਿਆ ਹੋਵੇਗਾ ਨਾ, ਤੈਨੂੰ ਉਹ ਸਾਗਰ ਅੱਗੇ ਆਏਗਾ ਹੀ ਨਹੀਂ। ਨਾ ਸਰਵਰ ਨਾ ਉਛਲੇ, ਐਸਾ ਪੰਥ ਸੁਹੇਲਾ, ਮੌਜ ਨਾਲ ਤੁਰਿਆ ਜਾਏ। ਤੇਰਾ ਏਕੋ ਨਾਮ ਮੰਜੀਠੜਾ, ਰੱਦਾ ਮੇਰਾ ਚੋਲਾ, ਸਦ ਰੰਗ ਢੋਲਾ, ਉਹ ਕਹਿੰਦੇ ਨੇ ਹੱਥ ਨਾ ਲਾਏ ਕਸੁੰਬੜੇ, ਜਨ ਜਾਸੀ ਢੋਲਾ। ਇੱਥੇ ਕਹਿੰਦੇ ਨੇ ਮਿੱਤਰਾ ਸਜਣਾ, ਪ੍ਰਭੂ ਦੇ ਪਿਆਰ ਚ ਰੱਤਾ ਹੋਇਆ ਮੇਰਾ ਚੋਲਾ, ਨਾਮ ਦੇ ਰੰਗ ਚ, ਪੱਕੇ ਰੰਗ ਚ ਰੱਤਾ ਹੋਇਆ ਏ, ਮਜੀਠਾ ਰੰਗ ਕਦੇ ਜਾਣ ਵਾਲਾ ਨਹੀਂ, ਨਾਮ ਦੇ ਰੰਗ ਚ ਰੰਗਦੇ। ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਲੋਕ ਤੁਰੇ ਜਾਂਦੇ ਨੇ, ਮਿੱਤਰ ਤੁਰੇ ਜਾਂਦੇ ਨੇ। ਮੈਂ ਪੁੱਛਣਾ ਇਹ ਮਿਲਾਪ ਕਿਵੇਂ ਹੋਵੇ, ਅੱਗੇ ਜਾ ਕੇ ਮੇਲ ਹੋਵੇਗਾ ਕਿ ਨਾ ਹੋਵੇਗਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾ, ਅੱਗੇ ਕਿਹੜੇ ਜਾ ਕੇ ਮਿਲ ਸਕਣਗੇ। ਸਾਜਣ ਚੱਲੇ ਪਿਆਰੇ, ਕਿਉਂ ਮੇਲਾ ਹੋਈ, ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ, ਜੇ ਪੱਲੇ ਗੁਣ ਹੋਣਗੇ ਨਿਰੇ ਰੱਤੇ ਚੋਲਿਆਂ ਨਾਲ ਵੀ ਗੱਲ ਨਹੀਂ ਬਣਨੀ, ਪੱਲੇ ਗੁਣ ਹੋਣਗੇ ਤਾਂ ਆਪੇ ਮਿਲਾ ਲਵੇਗਾ। ਤੇ ਜਿਹੜਾ ਹੁਣ ਮਿਲ ਜਾਵੇਗਾ ਨਾ, ਹੁਣ ਜਪ ਤਪ ਕਰਕੇ ਨਾਮ ਦੇ ਰੰਗ ਚ ਰੱਤਾ ਹੋਇਆ, ਹੁਣ ਮਿਲ ਜਾਏਗਾ ਨਾ ਪ੍ਰਭੂ ਨਾਲ, ਮਿਲਿਆ ਹੋਏ ਨਾ ਵਿਛੜੇ, ਉਹ ਹੁਣ ਮਿਲਿਆ ਤੇ ਅੱਗੋਂ ਵੀ ਮਿਲਿਆ ਰਹੇਗਾ। ਜ਼ਿੰਦਗੀ ਦੀ ਬਹਾਰ ਖਤਮ ਹੋ ਜਾਣ ਤੋਂ ਬਾਅਦ ਵੀ ਕੋਈ ਵਿਛੋੜਾ ਨਾ ਪਵੇਗਾ, ਮਿਲਿਆ ਹੋਏ ਨਾ ਵਿਛੜੇ। ਪਰ ਜੇ ਮਿਲਿਆ ਹੋਈ, ਜੇ ਮਿਲਿਆ ਹੋਵੇਗਾ, ਹੁਣੇ ਹੀ ਮਿਲ ਜਾਵੇਗਾ ਤਾਂ ਇਹ ਨਾ ਆਸ ਕਰੇ ਕਿ ਮੌਤ ਤੋਂ ਬਾਅਦ ਮਿਲਣਾ, ਜੀਵਨ ਵਿੱਚ ਹੀ ਮਿਲਣਾ, ਹੁਣੇ ਹੀ ਉਹਦੇ ਨਾਲ ਲੱਗ ਜਾਣਾ, ਜੁੜ ਜਾਣਾ। ਆਵਾ ਦੋ ਨਿਵਾਰਿਆ ਹੈ ਸਾਚਾ ਸੋਈ, ਉਹ ਫਿਰ ਜੋ ਮਿਲਾ ਲਵੇਗਾ ਤੇ ਜ਼ਿੰਦਗੀ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਪਰ ਇਹ ਉਹਨਾਂ ਦੇ ਪੱਲੇ ਪਵੇਗੀ ਗੱਲ ਜਿਨ੍ਹਾਂ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਹੰਕਾਰ ਨੂੰ ਜੀਵਨ ਚ ਥਾਂ ਨਹੀਂ ਦਿੱਤੀ। ਫਰੀਦ ਵੀ ਕਹਿੰਦਾ, ਵੇਖੀ ਕਿਤੇ ਆਪਣੇ ਜੀਵਨ ਚ ਹੰਕਾਰ ਨੂੰ ਥਾਂ ਨਾ ਦੇਈ, ਇੱਕ ਆਪੀਨੇ ਬਦਲੀ। ਕੁਝ ਹੁੰਦੀਆਂ ਨੇ ਜਿਹੜੀਆਂ ਹੰਕਾਰ ਚ ਰਤੀਆਂ ਰਹਿੰਦੀਆਂ, ਉਹਨਾਂ ਵਾਸਤੇ ਸਹਿ ਕੇ ਰੇ ਬੋਲਾ। ਇੱਥੇ ਸਾਹਿਬ ਹੋਰ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਗੁਰੂ ਕੀ ਜੁਗਤ ਨੂੰ ਧਾਰਨ ਕਰਕੇ, ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ। ਹੁਣ ਮਾਲਕ ਨੇ ਬੁਲਾਇਆ ਤੇ ਮਿੱਠੇ ਬਚਨਾਂ ਨਾਲ, ਆਓ ਜੀ ਆਇਆਂ ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਵਾਹ ਮਹਿਲੀ ਪਾਵੇ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਬਚਨਾਂ ਨਾਲ ਆਵਾਜ਼ ਪੈਂਦੀ। ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ, ਧਿਆਨ ਦੇਣਾ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨਿਆ ਨਾ, ਪਿੱਛੋਂ ਰਾਤੀ ਸੱਜਣਾ ਨਾਮ ਖਸਮ ਕਾ ਲੇਹ, ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ, ਰਾਤ ਦੇ ਪਿਛਲੇ ਪਹਿਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ, ਪਿਆਰ ਦੇ ਬਚਨ ਉਹਦੇ ਚਲਦੇ ਨੇ ਆਪਣੇ ਸੱਜਣਾ, ਆਪਣੇ ਪਿਆਰ ਵਾਲੇ, ਆਪਣੇ ਭਗਤਾਂ ਪ੍ਰਤੀ।
पर उन्हां नूं सुने जांदे ने जिहड़े नाम खसम कर ले। खेमे छत्र सराए च दिसण रथ पीड़े, जिन्नी तेरा नाम ते आया तिन को सद मिले। ये आवाज उन्हां नूं सुनदी जिहड़े नाम च रते लोक। प्रभु दीआं प्यार दीआं आवाजां चौंकड़े मार के बह के वाहगुरू वाहगुरू जपण वालिआं नूं सुणदीआं। सुते रहण वाले ने की सुना? तभी बंदा सुन सकता है उस आवाज सुनी जाती है, ये सुन लेता है। ओदे अमृत बचन भगत सुनता है, सह के अमृत बोला, नानक कहे सहेलियो शौखरा प्यारा। बड़ा प्यारा, जे रे कह के बुलाएगा कि प्यारा लगेगा। हंस चलसी डुबना, उस तरह का बंदा दुबदा च जाएगा, लेकिन अमृत बचना नाल बुलाएगा ते प्रसन्नता सहित जाएगा हंस। नानक कहे सहेलियो शौखरा प्यारा, हम सहकेरियां दासियां साचा खसमा महारा। बड़ियां प्यारियां असी उन्हूं लगदियां, ओ सानू बड़ा प्यारा लगदा। प्यार नाल जदों बुलावेगा ताके जावां। नेती बुलाउंदा है प्यार नाल, असी नित बुलाउने आ उन्हूं प्यार नाल। जदों ओ फिर पक्की तरह बुलावेगा उदों भी प्यार नाल बुलावेगा, अमृत बचन नाल बुलावेगा, असी भी प्रसन्नता नाल उहदे कोल जावां। पर इह कौन कर सकेगा जिहड़ा जप तप दा बेड़ा बन्नण वाला। और इह भागां वालिआं नूं ये जुगत प्राप्त होंगी है।

ਇਹਵੀ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇਵੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛੱਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਹਨਾਂ ਨੂੰ ਤੂੰ ਸੰਯਮ ਬਖਸ਼ਿਆ, ਜਪ ਤਪ ਸੰਯਮ ਦਇਆ ਧਰਮ ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਹਨਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ, ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਨ੍ਹਾਂ ਦਾ ਪਰ ਉਹਦਾ ਦਾਸ ਨਾ ਲੈਂਦੇ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਹੱਥੀਆਂ ਜਪੀਆਂ ਤਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ, ਗੁਰ ਪੂਜਾ ਵਿਧ ਸਹਿਤ ਕਰਨ, ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋ ਕੇ, ਜੋਤ ਸਰੂਪੀ ਧਿਆਨ ਤਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਬਿਦ ਵਰਣਨ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਗੁਰ ਗੁਰਸੇਵ ਅਲਖ ਗਤ ਜਾਂਕੀ ਸ੍ਰੀ ਰਾਮਦਾਸ ਤਾਰਨ ਤਰਨ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਂਦਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ। ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਓ ਰੰਗ ਲਾਏ, ਜੀਵਨ ਚ ਔਗਣ ਨਹੀਂ ਰਹਿੰਦੇ ਔਗਣ ਕੱਟ, ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਭਉ ਕੱਟੇਨ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢਿਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ। ਪਰ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ

ਵਾਲੀ ਚੀਜ਼ ਹੈ, ਮਨੁੱਖ ਇਹਦੇ ਬਾਰੇ ਬੜਾ ਹੀ ਅਵੇਸਲ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ। ਜਿਨ੍ਹਾਂ ਨੂੰ ਮਰਨਾ ਆਇਆ, ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ, ਸਹਿਜੇ ਮਰੇ ਅਮਰ ਹੋਏ ਸੀ। ਕੁਝ ਲੋਕ ਐਸੇ ਹੁੰਦੇ ਨੇ ਉਹ ਸਰੀਰ ਕਰਕੇ ਮਰ ਕੇ ਵੀ ਨਹੀਂ ਮਰਦੇ, ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ, ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਨੇ।

ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ, ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ। ਜੀਵਨ ਦਾ ਆਨੰਦ ਲੈਣ ਵਾਲੇ ਕਈ ਵਾਰੀ ਮਰਨ ਦਾ ਵੀ ਆਨੰਦ ਲੈਂਦੇ। ਭਾਈ ਮਨੀ ਸਿੰਘ ਗੁਰੂ ਕੀ ਸੇਵਾ ਚ ਸਵਾਦ ਨਾਲ ਜੀਵਨ ਬਤੀਤ ਕੀਤਾ ਤੇ ਅੱਜ ਦੀ ਉਹ ਘੜੀ ਆ ਗਈ ਹੈ ਲਾਹੌਰ ਦੇ ਚੌਂਕ ਵਿਚ ਉਸ ਕਤਲਗਾਹ ਵਿਚ ਦੁਨੀਆਂ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇਹ ਕੈਸਾ ਬੰਦਾ ਹੈ, ਮੌਤ ਇਹਦੇ ਸਾਹਮਣੇ ਹੈ ਔਰ ਇਹ ਮੁਸਕਰਾ ਰਿਹਾ ਹੈ, ਹੱਸ ਰਿਹਾ ਹੈ। ਤੇ ਭਾਈ ਸਾਹਿਬ ਬੜੇ ਤਨਜ਼ ਨਾਲ ਉਸ ਜਲਾਦ ਵੱਲ ਵੇਖ ਰਹੇ ਨੇ, ਹੱਥ ਰੁਕ ਗਿਆ ਉਸਦਾ। ਕਹਿੰਦਾ ਹੱਸਦਾ ਹੈ, ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਤੇ ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆ। ਕਹਿਣ ਲੱਗਾ ਜਾਣਨਾ ਹੈ ਕੀ ਕਹਿ ਰਹੇ? ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਨੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ। ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ। ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿਚ ਇਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਗਿਆ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾ ਕੀ ਨੇਸਤ। ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ। ਕੈਸੀ ਗੱਲ ਹੈ, ਇਹ ਮਰਨ ਚ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ, ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ ਮੌਤ ਦਾ।

ਹੁੰਦੇ ਨੇ ਜਿਹੜੇ ਕਿਸੇ ਕੰਮ ਦੇ ਉਸਤਾਦ ਹੀ ਹੋ ਜਾਣ, ਮਾਸਟਰ ਹੀ ਹੋ ਜਾਣ, ਉਸ ਕੰਮ ਚ ਨਿਪੁੰਨ ਹੋ ਜਾਣ, ਸਿਖਾਉਣ ਜੋਗੇ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਵਨ ਤੇ ਮਰਨ ਦਾ ਉਪਦੇਸ਼ ਤੇ ਸਬਕ ਦੇਣ ਵਾਲੇ। ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ, ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਿਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭੰਨ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ, ਇਹ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨੀ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ। ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ। ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦੋ, ਮੈਂ ਸਾਰਾ ਕੋਈ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸੱਜਦੀ ਨਹੀਂ, ਤਬਾਹ ਕਰਦੇ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ ਬਣਾਵੇ ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ।

ਪਾਰੀ ਨੇ ਤਬਾਹੀ ਮਿਟਾਈ ਹੋਈ। ਉਸ ਮੱਚੀ ਹੋਈ ਤਬਾਹੀ ਦੇ ਵਿੱਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿੱਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿੱਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ। ਇੱਕ ਨੌਜਵਾਨ ਐਸਾ ਵੀ ਆਇਆ, ਜਾਪਦਾ ਹਿੰਦੂ ਹੈ ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ ਹੈ। ਉਹ ਮੁਸਲਮਾਨਾਂ ਦੇ ਘਰਾਂ ਦੇ ਵਿੱਚੋਂ ਵੀ ਬਿਮਾਰਾਂ ਦੀ ਖਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਵੰਡਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿਚ ਮੈਥੋਂ ਵੱਡਾ ਜਾਪਦਾ ਹੈ। ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿਚ ਸਮ ਦ੍ਰਿਸ਼ਟੀ ਵਿਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀਏ। ਹਰਿਮੰਦਰ ਦੀ ਨੀ ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ, ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਚਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿੱਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ ਨੇ। ਰੱਬ ਨਾਲ ਜੁੜੇ ਹੋਏ, ਇੱਕ ਸੁਰ ਹੋਏ ਹੋਏ, ਅਖੌਤੀ ਦੁੱਖਾਂ ਦੇ ਵਿੱਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿਚ ਇੰਨਾ ਸੁਖ ਹੈ ਕਿ ਹਰ ਦੁੱਖ ਸੁਖ ਨੂੰ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿਚ ਸੁਖ ਮਨਾਈ। ਤੇ ਜਿਸ ਨੇ ਮਹਾਰਾਜ ਨੇ ਕਿਹਾ, ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ, ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ ਭਾਈ ਸੱਤਾ ਬਲਵਾਨ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਹਾਂ, ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਟੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸ ਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ ਨੇ। ਲੇਕਿਨ ਕਰਾ ਮਾਤ ਜਿਹੜੀ ਅੱਗੇ ਹੀ ਬੰਦੇ ਦੀ ਆਮ

ਕਿ ਤੇਰੇ ਕੋਲ ਸ਼ਕਤੀਆਂ ਸਾਰੀਆਂ, ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ, ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿੱਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸ ਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ, ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ ਹੈ, ਤੇਰੇ ਕੋਲ ਇਜਾਜ਼ ਹੈ, ਤੂੰ ਇਸ ਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ ਨੇ, ਤੇ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ, ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹਦੀ ਖੂਬਸੂਰਤ ਹੋ ਜਾਂਦੀ, ਜਨ ਉਭਰੇ ਹਰ ਹਰ ਧਿਆਨ ਜੀਓ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ, ਹਰ ਸੋਭਾ ਪਾਈ ਉਹ ਆਪ ਵੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੀ ਸ਼ਾਨ, ਕਿਸ ਗੱਲ ਦੀ, ਹਰ ਨਾਮ ਵਡਿਆ, ਹਰ ਦਰਗਹਿ ਪਹਿਦੇ ਜਾਣ ਜੀ, ਉਹ ਸੱਚੀ ਦਰਗਾਹ ਵਿਚ, ਪ੍ਰਭੂ ਦੀ ਦਰਗਾਹ ਵਿਚ ਸਨਮਾਨਿਤ ਹੋਏ ਹੋਏ ਜਾਂਦੇ ਨੇ, ਅਸਰੋਭਾ ਦੇਣੇ ਆ, ਸਨਮਾਨ ਦੇਣੇ ਆ, ਕਿਸੇ ਦੀ ਚੰਗੀ ਕਰਨੀ, ਨਿਰੰਕਾਰ ਦੀ ਦਰਗਾਹ ਵਿਚ ਵੀ ਮਾਨ ਹੁੰਦਾ, ਹਰ ਦਰਗਹਿ ਪਹਿਦੇ ਜਾਣ ਜੀ, ਉਹ ਦਰਗਾਹ ਚ ਸਨਮਾਨ ਹੁੰਦਾ ਉਹਨਾਂ ਦਾ, ਹਰ ਦਰਗਹਿ ਪਹਿਦੇ, ਹਰ ਨਾਮੇ ਸੀਧੇ, ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿਚ ਸੁਚੱਜ ਪਸਾਰ ਕੇ

0: ਸੋਹਣਾ ਜਿਹਾ ਜੀਵਨ ਜਿਉਂਦੇ ਨੇ, ਦਰਗਾਹ ਵਿਚ ਸਨਮਾਨਿਤ ਹੁੰਦੇ ਨੇ। ਹਰਨਾਮੇ ਤੇ ਸੁਖ ਪਾਇਆ, ਉਹ ਅਸਲੀ ਸੁਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁਖ ਉਹ ਮਾਣਦੇ ਨੇ, ਬਲਕਿ ਮੌਤ ਵਿਚ ਵੀ ਉਹਨਾਂ ਦਾ ਸੁਖ ਬੰਦ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਹ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਝਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਭੋਰਿਆਂ ਵਿਚ ਸਵਾ ਸਵਾ ਮਨ ਪੀਸਣ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਨਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਵੀ ਸੁੱਖ ਲੈਂਦੇ ਨੇ। ਉਹਨਾਂ ਦਾ ਸੁੱਖ ਤੱਤੀਆਂ ਤਵੀਆਂ ਤੇ ਭੰਗ ਨਹੀਂ ਹੁੰਦਾ, ਉਬਲ ਦੀਆਂ ਦੇਗਾਂ ਚ ਭੰਗ ਨਹੀਂ ਹੁੰਦਾ, ਆਰਿਆਂ ਨਾਲ ਚੀਰੇ ਜਾ ਕੇ ਵੀ ਉਹਨਾਂ ਦਾ ਸੁੱਖ ਟੁੱਟਦਾ ਨਹੀਂ।
1: You are listening to SeekNet Radio, broadcasting live from Bangalore, 24 hours a day, 24 hours a day.

फर्स्ट शब्द इज बसंत चढ़िया फूली बन रहा है।

ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ ਕੈਸੀ ਇਹ ਅਚਰਜ ਖੇਡ ਹੈ

ਰੇਤ ਦੇ ਘਰ ਵਿਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣਾ, ਥੱਲੇ ਦੱਬ ਜਾਵਾਂਗਾ, ਪਰ ਇਹ ਤਾਂ ਪ੍ਰਸੰਨਤਾ ਵਿਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੈ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ। ਹਜ਼ੂਰ ਫਰਮਾਨ ਦੇ

ਇਸ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਇਹ ਪ੍ਰਤੀਤ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਐ ਮਨੁੱਖ ਤੈਨੂੰ

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ ਝੂਠ ਬੋਲਣਾ ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ।

ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ ਹੈ।